ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆਂ ਵਡਿਆਈਆਂ। ਤੁਦ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ

ਰਾਗ ਗੁਜ਼ਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖ

ਆਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਭੁਗਤਾ ਜੀ ਹਾਂ ਤੁਤ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਬੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਗਵਾਇਆ ਤੁਧ ਆ

ਮੇਲ ਵਿਜੋਗ ਵਿਲ ਵਿਛੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣ ਆਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਣ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮਹੋ ਪਗ ਨਹੀਂ ਚਾਲੈ ਹਮ ਦੇਖਾਂ ਤੈਂ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ।

ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਛੈ ਕਰਤਾ ਸ੍ਰੀ ਅਸਤੁ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹੈ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹੈ ਸਹਿਸ ਭਣੀਜੈ ਅਰਧ ਸਹਿਸ ਹੁਣ ਤੀਨ ਕਹਿਜੈ ਭਾਦਰੋਂ ਸੁਦੀ ਅਸ਼ਟਮੀ ਰਵਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸਮਸਤ ਅਪਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹੱਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਨਾ ਗਣੇਸ਼ ਪ੍ਰਥਮ ਮਨਾਉ ਕਿਸਨ ਬਿਸਨ ਕਬ ਹੂੰ ਨੈ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਐ ਚੁਨ ਚੁਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹੇ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੌਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਤਰਾ ਮਤ ਚਰਿਤ੍ਰ ਉਚਾਰੋ ਚੂਕ ਹੋਏ ਕਵ ਲਿਹੋ ਸੁਧਾਰੋ ਕਵਿਓ ਬਾਛ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗ ਮਾ ਹੈ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਖ ਕੋ ਜਾ ਹੈ ਦੋਹਰਾ ਹਰ ਹਰ ਜਨ ਦੁਈ ਏਕ ਹੈ ਬੇਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾ ਹੈ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬੈ ਬਾਛ ਦੋਹਰਾ ਠਾਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇ ਮੋ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਛੈ ਸਕੈ ਨ ਕੋਈ ਸੰਬਤ ਸੁਤਰਹ ਸਹਿਸ ਪਚਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ
फूल परी लोह लेहो सुधारा दोहरा नेत्र तुमके चरण तर स्तुद्रो तीर तरंग श्री भगवत पूरण कियो रघुबर कथा प्रसंग साध असाध जानो नहीं बाद सुबाद विवाद ग्रंथ सकल पूरण कियो भगवत कृपा प्रसाद सवैया पाए गहे जब ते तुमरे तब ते को आँख तरे नहीं आन्यो राम रहीम पुराण पुराण अनेक कहें मत एक ना मान्यो सिमृत शास्त्र वेद सबै बहु भेद कहें हम एक ना जान्यो श्री असपान कृपा तुमरी कर मैं ना कहो सब तुहे बखान्यो दोहरा सगल द्वार को छाड़ के गहो।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਮਾ

ਕਰਤਾ ਤੇਰਾ ਸਭ ਕਿਚ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸੱਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੈ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪੀ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜ।

ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ, ਅਗਨੀ ਉਦਰ ਮਾਂ ਹੈ ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾ ਹੈ ਭੌਜਲ ਬਿਕਮ ਅਸਗਾਹ, ਗੁਰ ਸ਼ਬਦੀ ਪਾਰ ਪਾ ਹੈ ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਖਾ ਹੈ ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾ ਹੈ ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੇ ਤੂੰ ਦਿਆ ਹੈ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰੇ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾ ਸਵਾਰਿਅਨ, ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ, ਜਿਸ ਸਿਮਰਤ ਸੁਖ ਹੋ।

ਕੀਰਤਨ ਕਰਦਿਆਂ ਜਥੇ ਪਾਸੋਂ ਜਨ ਭੁੱਲਾਂ ਹੋਈਆਂ। ਆਪ ਗੁਰ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਆਪ ਗਲਤੀ ਨਜ਼ਰ ਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰ ਇਤਿਹਾਸ ਲੜੀਵਾਰ ਵਿਚਾਰ ਸਤਿਕਾਰ ਯੋਗ ਗਿਆਨੀ ਦਰਸ਼ਨ ਸਿੰਘ ਜਵਾਹਰ ਪਾਤਸ਼ਾਹ ਜੀ ਸਰਵਨ ਕਰੋ, ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ

ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ

0: ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਸਤਸੰਗਤ ਦਾ ਸੁਭਾਗ ਸਮਾਪਨ ਬਖਸ਼ਿਸ਼ ਕਰ ਰਹੇ ਹਨ। ਜੋ ਪਾਵਨ ਸਿੱਖ ਇਤਿਹਾਸ ਲੜੀਵਾਰ ਆਪਾਂ ਸਰਵਣ ਕਰਦੇ ਆ ਰਹੇ ਗਿਆਨੀ ਗਿਆਨ ਸਿੰਘ ਜੀ ਹੁਣਾਂ ਅਖੀਰ ਅਤੇ ਅਖੀਰਲੇ ਪ੍ਰਸੰਗ ਵਿੱਚ ਇਹ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਬਣਾਉਣ ਦੀ ਸੋਹਣੀ ਵਿਧੀ ਕੱਲ੍ਹ ਆਪਾਂ ਨੂੰ ਸਮਝਾਈ ਸੀ, ਦੱਸੀ ਸੀ। ਨਾਲ ਕਿਹਾ ਸੀ ਜੇ ਕੋਈ ਸਵਾਲ ਕਰੇ ਐਸੀ ਸੋਹਣੀ ਮਰਿਆਦਾ ਨਾਲ ਪੂਰੀ ਸੁੱਚ ਪਵਿੱਤਰਤਾ ਨਾਲ, ਕਿਤੇ ਪ੍ਰਸ਼ਾਦ ਬਣਦਾ ਵੀ ਹੈ ਕਿੱਥੇ ਬਣਦਾ ਦੱਸੋ। ਤਾਂ ਉਸ ਵੇਲੇ ਆਪ ਜੀ ਨੇ ਕਿਹਾ ਸੀ ਪੂਰਨ ਸਵਿਧੀ ਸੁਧਾ ਸਰਮੈ ਵਿਵੇਕ ਕੇਰੋ, ਪ੍ਰਸ਼ਾਦ ਏਕ ਅਵਤਾਰ ਸਿੰਘ ਕਰ ਹੈ, ਪਾਵਨ ਪ੍ਰਸ਼ਾਦ ਵਹਿ ਹੈ ਉਕਤ ਵਿਧੀ ਜੋਤ ਹੈ ਹੈ, ਭੋਗ ਗੁਰੂ ਕੋ ਲੱਗਾ ਹੈ ਲੋਕ ਜੋਗ ਰਰ ਹੈ। ਦੱਸਿਆ ਸੀ ਵੀ ਹੁਣ ਮੈਂ ਜੋ ਵੇਖਦਾ ਵਾਂ ਜਿਹਦੀ ਸ਼ੋਭਾ ਬੜੀ ਸਿੰਘ ਦੀ, ਉਹ ਗੁਰੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਸੱਚੇ ਪਾਤਸ਼ਾਹ ਦੇ ਸਥਾਨ 'ਤੇ ਜੋ ਕੜਾ ਪ੍ਰਸ਼ਾਦ ਬਣਾਉਂਦਾ ਨਾ, ਉਹਦਾ ਨਾਮ ਹੈ ਅਵਤਾਰ ਸਿੰਘ। ਉਹ ਬਣਾਉਂਦਾ ਪੂਰੀ ਮਰਿਆਦਾ ਨਾਲ, ਉਹ ਹੈ ਇਸ ਵੇਲੇ ਸਿੰਘ, ਅਤੇ ਉਹ ਪੂਰੀ ਵਿਧੀ ਨਾਲ ਮਰਿਆਦਾ ਨਾਲ ਬਣਾਉਂਦਾ ਹੈ। ਅਤੇ ਭੋਗ ਗੁਰੂ ਸਾਹਿਬ ਨੂੰ ਪ੍ਰਤੱਖ ਲੱਗਦਾ, ਫਿਰ ਕਹਿੰਦੇ ਛਕਦੇ ਆ ਗੁਰੂ ਸਾਹਿਬ, ਭੋਗ ਵੀ ਲੱਗਦਾ, ਇਹ ਸਿੱਖ ਕਹਿੰਦੇ ਹਨ, ਇਹ ਚਰਚਾ ਹੈ। ਲੋਕ ਜੋਗ ਰਾਗ ਰਹਾ ਜਿਹੜਾ ਇਸ ਤਰ੍ਹਾਂ ਪ੍ਰਸ਼ਾਦ ਬਣਾਉਂਦਾ, ਚਾਰ ਫਲ ਉਹਦੀ ਝੋਲੀ ਵਿੱਚ ਮਹਾਰਾਜ ਪਾ ਦਿੰਦੇ ਨੇ, ਇਹ ਵੀ ਦੱਸਿਆ ਸੀ। ਸਿੱਖ ਪਾਏ ਚਾਰ ਫਲ ਪ੍ਰਤਾਪ ਥਾਏ ਭਲ, ਬਹੁਤ ਸੋਹਣਾ ਪ੍ਰਤਾਪ ਵੀ ਉਹਦਾ ਹੁੰਦਾ ਹੈ ਅਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ। ਹੋਰ ਜਿਹੜੇ ਬਿਨਾਂ ਸੁਚਮਤਾ ਤੋਂ ਉੱਥੋਂ ਲੈ ਲਿਆ ਚੀਜ਼ ਬਾਜ਼ਾਰ ਤੋਂ ਖਰੀਦ ਕੇ ਲੈ ਆਉਂਦੀ ਅਤੇ ਦੇਤੀ, ਆਪ ਕੋਈ ਸ਼ਰਧਾ ਭਾਵਨਾ ਨਾ ਘਿਓ ਨਹੀਂ ਤਿਆਰ ਕੀਤਾ ਜਾਂ ਹੋਰ ਕੋਈ ਹਿੰਮਤ ਨਹੀਂ ਕੀਤੀ, ਆਟਾ ਨਹੀਂ ਸਵਾਰਿਆ ਹੈ, ਉਹ ਤਾਂ ਬਜ਼ਾਰੂ ਜਿਹੜਾ ਜੋ ਹੁੰਦਾ ਉਹ ਤਾਂ ਕਹਿੰਦੇ ਮੱਖ ਮਹਾਰਾਜ ਨੇ ਕਿਹਾ ਸੀ ਕੌਡਾ ਰਾਖਸ ਅਤੇ ਮੱਖਾ ਦੈਂਤੀ ਛਕ ਜਾਂਦੇ ਨੇ, ਇਹ ਵੀ ਦੱਸਿਆ ਸੀ। ਹੁਣ ਅੱਗੇ ਹੋਰ ਗਿਆਨੀ ਗਿਆਨ ਸਿੰਘ ਜੀ ਸਮਝਾ ਰਹੇ ਨੇ ਵੀ ਜਿਵੇਂ ਕੜਾਹ ਪ੍ਰਸ਼ਾਦ ਪੂਰੀ ਚੜ੍ਹਦੀ ਕਲਾ ਵਾਲੇ ਸਿੰਘ ਮਰਜ਼ਾਦਾ ਨਾਲ ਬਣਾਉਂਦੇ, ਇਵੇਂ ਅੰਮ੍ਰਿਤ ਸੰਚਾਰ ਵੀ ਜਿਹੜਾ ਹੈ ਖਾਲਸਾ ਕਿਤੇ ਵੀ ਘਟਦਾ ਨਹੀਂ ਹੈ, ਖਾਲਸੇ ਦਾ ਤੇਜ ਪ੍ਰਤਾਪ ਵੱਧਦਾ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਿੱਤੀ ਹੋਈ ਮਰਿਆਦਾ ਅਨੁਸਾਰ ਅੰਮ੍ਰਿਤ ਤਿਆਰ ਕੀਤਾ ਜਾਵੇ ਅਤੇ ਤਿਆਰ ਕਰਨ ਵਾਲੇ ਸਿੰਘ ਪੂਰੇ ਚੜ੍ਹਦੀ ਕਲਾ ਵਾਲੇ ਹੋਣ। ਹੁਣ ਅੱਗੇ ਉਹ ਦੱਸ ਰਹੇ ਨੇ ਵੀ ਛਕਾਉਣ ਵਾਲੇ ਸਿੰਘ ਅੰਮ੍ਰਿਤ ਤਿਆਰ ਕਰਨ ਵਾਲੇ ਕਿਵੇਂ ਕਰਨ ਅਤੇ ਕਿਹੋ ਜਿਹਾ ਉਹਨਾਂ ਦਾ ਜੀਵਨ ਹੋਣਾ ਚਾਹੀਦਾ, ਕਿੰਨੀ ਚੜ੍ਹਦੀ ਕਲਾ ਹੋਣੀ ਚਾਹੀਦੀ। ਤਾਂ ਕਿ ਤੇਜ ਪ੍ਰਤਾਪ ਜਿਹੜਾ ਬਣਿਆ ਰਹੇ, ਇਹ ਹੁਣ ਇਸ ਅਗਲੇ ਕਵਿਤਾਂ ਵਿੱਚ ਅੰਮ੍ਰਿਤ ਸੰਚਾਰ ਦੀ ਵਿਧੀ ਅਤੇ ਸਿੰਘਾਂ ਦੇ ਜੀਵਨ ਬਾਰੇ ਗਿਆਨੀ ਗਿਆਨ ਸਿੰਘ ਜੀ ਸਾਨੂੰ ਝਲਕ ਦੇ ਰਹੇ ਨੇ, ਸਮਝਾ ਰਹੇ ਹਨ क्योंकि ये ग्रंथ का नाम है श्री गुरपंथ प्रकाश। जो गुरु गोबिंद सिंह साहब महाराज जी ने पंथ प्रगट किया है संपूर्ण मनुख वाहिगुरु का रूप गुणी निधान खालसा संसार विच सारिया कौमां तो सारे धर्मां तो सारे शरीरां श्रोमणी उत्तम वो पंथ प्रकाश की कथा सारी दसी है किवें मल्लां मारियां किड्डियां किड्डियां कुरबानियां कीतियां किन्ने किन्ने जंग युद्ध कीते किन्ना त्याग विखाया। इस करके वह पंथ में शामिल किवें होईदा अमर छाके पंथ का हिस्सा बणीदा वो पंथ में शामिल होईदा गुरु के साजे विच खालसे बन के खालसे सज के। हुण वो तां समझा रहे ने भाई अमृत छकना भी जरूरी है ते नाल कहो जे होने चाहिए छकाउण वाले सिंह उन्हां दा जीवन ते कहड़ी विधि नाल छकाउण ये प्रसंग ज्ञानी ज्ञान सिंह जी दे रहे ने जिवें आ रहा सरवण करना करिए जी।
1: जैसे विधि कही पाछे प्रसाद केरी आछे
0: जिस तरह कहिंदे विधि कही है ना पिछे कड़ा प्रसाद बनाउण दी पता नहीं सुनी है कि नहीं बाबे हीरे सिंह ने कल परसों क्या सी सुनियो गुरमुखो तुहाडी ड्यूटी प्रसाद बनाउण दी गुरु घर वड्डा प्रसाद ज़्यादा जिहड़ा हुंदा बहुत करड़ी सेवा। सो जिवें कहिंदे कही है पिछे अज इही आ गए वेख लो पाठ कराउण। सो महाराज कहिंदे भी जिवें ज्ञानी ज्ञान सिंह जी कहिंदे पिछे कई प्रसाद बनाउण दी सोहणी विधि साध संगत जी प्रसाद केरी आछे जिस तरह मैं कही है उस तरह ही चाहिए
1: चाहिए तैसे काछे सुधा पी अनान है
0: उस तरह कहिंदे चाहिए काछे चंगी तरह तैयार बरत्यार होके अमृत बनाउणा भी अमृत तैयार करन वेले भी उवें उस तरह साफ सुथरे वस्त्र ते सिंघां दे पूरे इशनान बाण बाणी बाणा इशनान धारण कीता होवे उस तरह ही पूरी पवित्रता नाल अमृत तैयार करना चाहिदा है।
1: जपी तपी जती सती वीर तीर साच मती
0: सब तो पहला भी भांडे जड़े तैयार करने होंदे जिवें देग आले भी सारे भांडे वखरे होण आप मांजे साफ सुथरे होण पूरे मांजे धोते तो कोई अंश ना उन्हां विच होवे किसी मैल की जूठ की कोई होर थंध्याई आदिक पहला इवें अमर संचार कर लग्या बाटे जिहड़े सिंह आप ठोक के मांजदे आ भाव उस तरह ही सुच पवित्रता पूरी बनाउण सिंह फिर किहो जिहे हुण जपी जपण वाले हर वेले अकाल पुरख नाम नूं बाणी नूं जपी तपी सेवा करन वाले जती सती जसा दे पक्के होण सो अपने ककारां दे विच परपक होण पंज ककारी ता रहत होवे बार धारण कीते होण ते उन्हां दा उन्हां दी रहत विच भी परपक होण वीर धीर सूरमे निडर ते धीरज धारी साच मती सच्ची मत वाले होण अंदरों गुरु नाल सच्चे पातशाह गुरु दी मत होवे जुड़े होण।
1: मानी जानी ज्ञान यति सद गुण खान है
0: मानी मान योग होण सन्मान योग होण संगत विच दानी दान करन वाले होण लालची ना होण भाव ज्ञानी अति ज्ञान भी सारा होवे अपने इतिहास दा गुरबाणी दा सो सारा ज्ञान सद गुण खान है सारे गुणा की खान होण श्रेष्ठ जिन्हें गुण ने ना वो सारे उन्हां दे विच होने चाहिए हैं ये नहीं भी हुण ते इधरों फड़ लो ते इधरों फड़ लो अमर संचार चला दिओ जवाकां नूं एक दिन पहला सुधाई करा के आउंदे कनेडा तो ते अगले दिन अमर संचार करन लग पैंदे है समझ नहीं आउंदी। सो इस तरीके नाल तू कर दी आह बाणी मैं कर लूँ आह बाणी पढ़ ली तू आह पढ़ ली भी तेनू मैनू नहीं आउंदी ये बाणी तू फिर चौबी साहब का पाठ कर ली मैं तो सवैये करूँगा मैनू नहीं आउंदा जपजी साहब मूँह जवानी हो तो यहोजे ने इधरों फड़के ला ले उधरों फड़के ला ले ना कोई जिंदगी का तजर्बा है ना को कमाई है तो इस करके मानी दानी ज्ञानी अति सद गुण खान है ਇਹੋ ਜਿਹੇ ਸਿੰਘ ਹੋਣੇ ਚਾਹੀਦੇ ਨੇ, ਮਾਨੀ ਇੱਜ਼ਤ ਵਾਲੇ, ਇੱਜ਼ਤਦਾਰ, ਜਿਹਨਾਂ ਸਮਾਜ ਵੀ ਜਿਹਨਾਂ ਦੇ ਅੱਗੇ ਨਿਯਮ ਏ, ਬੜਾ ਚੜ੍ਹਦੀ ਕਲਾ ਵਾਲਾ ਸਿੰਘ ਆ, ਆਪ ਹੱਥ ਜੁੜ ਜਾਣ ਵੇਖ ਕੇ ਸਿੰਘ ਨੂੰ ਹਰ ਇੱਕ ਦੇ। ਮਾਨੀ ਦਾਨੀ ਅਤੇ ਸੁਭਾਅ ਦੇ ਦਾਨੀ ਹੋਣ, ਤਿਆਗੀ ਹੋਣ, ਇਹ ਕੋਈ ਨਹੀਂ, ਸਭ ਕੁਝ ਮਾਇਆ ਇਕੱਠੀ ਕਰੀ ਜਾਈ। ਸੋ ਇਸ ਤਰ੍ਹਾਂ ਨਾ ਹੋਵੇ ਵੀ ਜਿਹੜੀ ਮਾਇਆ ਸੰਗਤ ਨੇ ਦਿੱਤੀ ਆ, ਵੀ ਧਿਆਨ ਹੀ ਨਾ ਰੱਖਣ, ਕੋਈ ਹੋਰ ਵੀ ਲੱਗਾ ਸੀਗਾ, ਜਿਹਨੇ ਆਪਣੀ ਰੌਲ ਵੀ ਛੱਡੀ ਆ ਉਹ ਵੀ ਲੱਗਾ ਸੀ, ਅਤੇ ਉਹਦੀ ਵੀ ਨਾਲ ਹੀ ਰਗੜ ਕੇ ਲੈ ਜਾਣੀ, ਹਿੱਸਾ ਆਉਂਦਾ ਵੀ, ਭਾਵੇਂ ਵੱਖਰੀ ਗੱਲ ਮੰਗੇ ਕੋਈ ਚਾਹੇ ਨਾ ਮੰਗੇ, ਹੁਣ ਐਸਾ ਹੀ ਹੁੰਦਾ ਵਾ। ਦਾਨੀ ਗਿਆਨੀ ਅਤੀ ਸਤਿਗੁਣ ਖਾਨ ਹੈ। ਹੁਣ ਸੱਚ ਬੋਲਦਿਆਂ ਵੀ ਬੜੀ ਤਨਖਾਹ ਲੱਗਦੀ ਆ ਜੇ ਕਹੀਏ, ਕਿਉਂਕਿ ਵਲੇਟੇ ਸਾਡੇ ਬੰਦੇ ਹੀ ਜਾਂਦੇ ਆ ਵਿੱਚ, ਅਤੇ ਫਿਰ ਈਰਖਾ ਸ਼ੁਰੂ ਹੋ ਜਾਂਦੀ। ਹੁਣ ਕਰੀਏ ਕੀ, ਕਥਾ ਦੇ ਵਿੱਚ ਤਾਂ ਕਹਿਣਾ ਹੀ ਪੈਂਦਾ ਸਾਰਾ ਕੁਝ, ਵੀ ਟਕਸਾਲ ਦਾ ਸਿੰਘ ਹੋਵੇ ਨਾ ਕਵੇ ਤਾਂ ਫਿਰ ਕਾਹਦਾ ਟਕਸਾਲੀ ਹੈ। ਸੋ ਮਾਨੀ ਦਾਨੀ ਗਿਆਨੀ ਅਤੀ ਸਤਿਗੁਣ ਖਾਨ ਹੈ। ਪਰ ਮੈਂ ਕਹਿੰਦਾ ਉਹ ਹੀ ਹੁੰਦਾ ਜੋ ਵੇਖਿਆ ਹੋਵੇ, ਜੋ ਹੋਇਆ ਹੋਵੇ ਮੇਰੇ ਨਾਲ, ਜੋ ਮੈਂ ਵੇਖਾਂ ਉਹ ਕਹਿੰਦਾ ਹੁੰਦਾ ਮੈਂ ਕਿਸੇ ਨੂੰ, ਐਵੇਂ ਲਾ ਕੇ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੱਲ ਕੀਤੀ, ਜੋ ਹੁੰਦਾ ਉਹ ਹੀ ਕਹਿੰਦਾ ਹੁੰਦਾ ਮੈਂ, ਇਹ ਆਦਤ ਆ ਮੇਰੀ, ਇਹ ਮੈਨੂੰ ਰਗੜ ਵੀ ਦਿੰਦੀ ਹੈ ਬਹੁਤ ਥਾਵਾਂ 'ਤੇ। ਕੋਈ ਗੱਲ ਨਹੀਂ, ਗਿਆਨੀ ਜਿਹਨੂੰ ਘੇਰੇ ਪੈਂਦੇ ਆ, ਉਹ ਮੰਜੀਸਾ ਵਾਲਿਆਂ ਨੂੰ ਬੜੇ ਪੈਂਦੇ ਆ, ਕੁਛ ਨਹੀਂ ਹੋਇਆ ਉਹਨਾਂ ਨੂੰ ਅੱਜ ਤੱਕ, ਪਰਚੇ ਵੀ ਹੋ ਗਏ ਉਹਨਾਂ 'ਤੇ। ਮਾਨੀ ਦਾਨੀ ਗਿਆਨੀ ਅਤੀ ਸਤਿਗੁਣ ਖਾਨ ਹੈ। ਇੱਕ ਵਾਰ ਇਕੱਠੇ ਹੋਏ, ਉਹ ਕਹਿੰਦੇ ਮੇਰੀ ਸਿੰਘਣੀ ਮੈਨੂੰ ਜਿਵੇਂ ਤੁਰਦਾ ਨਾ, ਗਿਆਨੀ ਜੀ ਕਥਾ ਕਰਨ ਪੰਜਾਬ 'ਚ ਕਿਤੇ ਪਹਿਲਾਂ ਮੇਰੇ ਮੂੰਹ ਵੇਖਿਓ, ਗਿਆਨੀ ਜੀ ਕਿਤੇ ਹਿਸਾਬ ਨਾ ਰਿਹਾ, ਸੱਚ ਨਾ ਬੋਲਿਓ, ਕੋਈ ਉੱਥੇ ਝਗੜਾ ਨਾ ਖੜਾ ਹੋ ਜਾਵੇ। ਮੈਨੂੰ ਕਹਿੰਦੇ ਪਹਿਲਾਂ ਕਹਿ ਦਿੰਦੀ ਹੈ ਸਿੰਘਣੀ, ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਕਿੱਡੇ ਨੇ ਉਹ ਸੰਤਾਂ ਦੇ ਭਤੀਜੇ, ਇਹ ਹੈ ਹੀ ਸਮਾਂ ਐਸਾ, ਆਪਦੇ ਹੀ ਘੇਰ ਲੈਂਦੇ ਆ, ਝੂਠੇ ਜਾਉਂਦੇ। ਮਾਨੀ ਦਾਨੀ ਗਿਆਨੀ ਅਤੀ ਸਤਿਗੁਣ ਖਾਨ ਹੈ। ਪੰਜਾਂ ਪਿਆਰਿਆਂ 'ਚ ਲੱਗਣ ਵਾਲੇ ਮਾਨੀ ਇੱਜ਼ਤਦਾਰ ਹੋਣ ਸਮਾਜ ਵਿੱਚ, ਦਾਨੀ ਹੋਣ, ਤਿਆਗੀ ਸੁਭਾਅ ਦੇ, ਲੋਭੀ ਲਾਲਚੀ ਨਾ ਹੁਣ, ਮਾਇਆ ਦਾ ਫੁਰਨਾ ਨਹੀਂ ਹੋਣਾ ਚਾਹੀਦਾ ਬਾਟੇ 'ਤੇ ਬੈਠਿਆਂ ਦੇ, ਅੰਮ੍ਰਿਤ ਸੰਚਾਰ ਕਰਦਿਆਂ ਦੇ, ਏਡੀ ਉੱਚੀ ਸੁੱਚੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਆਪ ਪ੍ਰਵੇਸ਼ ਹੁੰਦੇ ਨੇ। ਗਿਆਨੀ ਅਤੀ ਸਤਿਗੁਣ ਖਾਨ ਹੈ, ਗਿਆਨਵਾਨ ਹੋਣ ਪੂਰੇ, ਸਾਰੇ ਗੁਣਾਂ ਦੀ ਖਾਨ ਹੁੰਦਾ ਜੋ ਖਾਲਸਾ ਜੋ ਸਾਜਿਆ, ਗੁਣੀ ਨਿਧਾਨ ਹੈ, ਸਾਰੇ ਗੁਣਾਂ ਦੀ ਖਾਨ ਹੈ, ਗੁਣ ਹੋਣੇ ਚਾਹੀਦੇ ਹਨ।
1: ਇਸ਼ਨਾਨ ਕੈਸ ਕੇਸ ਵਸਨ ਸਫੈਦ ਵੇਸ਼,
0: ਇਸ਼ਨਾਨ ਕਰਨ ਪਹਿਲਾਂ ਅਮਰ ਸੰਚਾਰ ਤੋਂ ਸਮੇਤ ਕੇਸਾਂ ਦੇ, ਸਕੇਸ ਕੇਸਾਂ ਸਮੇਤ, ਕੇਸੀ ਇਸ਼ਨਾਨ, ਸਾਰੇ ਸਰੀਰ ਦਾ ਇਸ਼ਨਾਨ ਭਾਵ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਸੋ ਜਿਹੜੇ ਅੰਮ੍ਰਿਤ ਛਕਦੇ ਉਹਨਾਂ ਨੂੰ ਵੀ ਹਿਦਾਇਤ ਹੁੰਦੀ ਵੀ ਕੇਸੀ ਇਸ਼ਨਾਨ ਕਰਕੇ ਸਵੱਛ ਵਸਤਰ ਪਹਿਨ ਕੇ ਆਉਣਾ ਭਾਈ, ਤੁਸੀਂ ਜਿਹਨੇ ਅੰਮ੍ਰਿਤ ਛਕ, ਉਹਨਾਂ ਨੂੰ ਵੀ ਖੁਦ ਹਦਾਇਤ ਹੁੰਦੀ ਹੈ, ਅਤੇ ਪੰਜਾਂ ਪਿਆਰਿਆਂ ਨੇ ਤਾਂ ਆਪ ਕਰਨਾ ਹੀ ਹੁੰਦਾ ਕੇਸੀ ਇਸ਼ਨਾਨ। ਸੋ ਇਸ਼ਨਾਨ ਕੈਸ ਕੇਸ ਬਸਨ ਸੁਫੇਦ ਵੈਸ, ਅਤੇ ਬਸਨ ਜਿਹੜੇ ਵਸਤਰ ਆ ਉਹ ਸਾਫ਼ ਸੁਥਰੇ, ਐਨ ਧੋਤੇ ਸਵਾਰੇ, ਸੋਹਣੇ ਪਾਏ ਹੋਣ ਚੋਲੇ।
1: ਅੰਗ ਭੰਗ ਰੰਗ ਤੈਸ ਔਰੇ ਪਹਿਰ ਹਾਨ ਹੈ,
0: ਇਸੇ ਤਰ੍ਹਾਂ ਸਰੀਰ ਦੇ ਉੱਤੇ ਅੰਗ ਜਿਹੜੇ ਜਿਹੜੇ ਵਸਤਰ ਕਿਹੜੇ ਪਹਿਨੇ, ਹੁਣ ਭੰਗਵੇਂ ਆਦਿਕ ਨਹੀਂ, ਭੰਗ ਆਦਿਕ ਰੰਗ, ਹਰਾ ਹੈਦਰੀ ਮੁਸਲਮਾਨਾਂ ਦਾ, ਲਾਲ ਦੇਵੀਆਂ ਦਾ, ਦੇਵਤਿਆਂ ਦਾ, ਹਿੰਦੂਆਂ ਦਾ ਵਾ ਲਾਲ ਰੰਗ ਜਿਹੜਾ, ਹਰਾ ਹੈਦਰੀ ਮੁਸਲਮਾਨਾਂ ਦਾ, ਭਗਵਾਂ ਵੀ ਜਿਹੜਾ ਹੈ ਉਹ ਸਨਾਤਨ ਮਤ ਦਾ ਹੈ, ਭਗਵਾਂ ਰੰਗ ਵੀ, ਇਹ ਖਾਲਸੇ ਨੂੰ ਨਹੀਂ ਹਦਾਇਤ ਮਹਾਰਾਜ, ਖਾਲਸੇ ਨੂੰ ਹਦਾਇਤ ਹੈ ਇਹ ਨਹੀਂ ਪਹਿਨਣੇ, ਅਤੇ ਉਹ ਵਿਸ਼ੇਸ਼ ਕਰਕੇ ਅੰਗ ਭੰਗ, ਅੰਗ ਅਤੇ ਭੰਗਵੇਂ ਵਸਤਰ ਰੰਗ ਤੈਸ ਔਰੇ ਪਰਹਾਨ ਹੈ, ਇਸੇ ਤਰ੍ਹਾਂ ਹੀ ਹੋਰ ਜਿਹੜੇ ਹਰੇ ਅਤੇ ਲਾਲ ਰੰਗ ਆ ਉਹ ਤਿਆਗ ਦੇਣ।
1: ਰਾਹੀ ਬੈਨ ਪਿਆਰ ਕੇ ਗਰਾਹੀ ਗੁਣ ਸਾਰ ਕੇ,
0: ਅਤੇ ਬਚਨਾਂ ਦੇ ਪਿਆਰੇ ਹੋਣ, ਬੋਲੀ ਦੇ ਵਿੱਚ ਪਿਆਰ ਹੋਵੇ, ਇੱਕ ਦੂਜੇ ਨਾਲ ਰੱਜ ਕੇ ਪਿਆਰ ਕਰਨ, ਸੋਹਣਾ ਵੇਖਣ ਸਾਰ ਫਤਿਹ ਬੁਲਾਉਣ, ਗੱਜ ਕੇ ਇੱਕ ਦੂਜੇ ਤੋਂ ਪਹਿਲਾਂ ਹੋ ਕੇ, ਸੋ ਗ੍ਰਾਹੀ ਗੁਣ ਸਾਰ ਕੇ, ਸੋਹਣੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹੋਣ, ਧਾਰਨ ਕਰਨ ਵਾਲੇ ਹੋਣ।
1: ਮਲਾਹੀ ਲੇਤ ਤਾਰ ਕੇ ਉਧਾਰ ਜੇ ਮਹਾਨ ਹੈ,
0: ਅਤੇ ਜਿਹੜੇ ਐਸੇ ਮਹਾਨ ਉੱਚੇ ਸੁੱਚੇ ਜੀਵਨ ਵਾਲੇ ਨੇ ਨਾ ਸਿੱਖ, ਗੁਰੂ ਦੇ ਗੁਰਸਿੱਖ ਸਿੰਘ, ਉਹ ਕਹਿੰਦੇ ਫਿਰ ਆਪ ਤਾਂ ਤਰਦੇ ਹੀ ਨੇ, ਅਤੇ ਮਲਾਹੀ ਲੇਤ ਤਾਰ ਕੇ, ਜਿਵੇਂ ਮਲਾਹ ਹੁੰਦਾ ਹੈ ਬੇੜੀ ਨੂੰ ਚਲਾਉਣ ਵਾਲਾ, ਦਰਿਆ ਦੇ ਕੋਲ ਬੈਠਾ ਕਿਨਾਰੇ 'ਤੇ, ਅਤੇ ਉਹ ਲਗਾ ਲੋਕਾਂ ਨੂੰ ਬਿਠਾ ਬਿਠਾ ਕੇ ਪੂਰਾਂ ਦੇ ਪੂਰ ਲਗਾ ਦਿੰਦਾ ਵਾ, ਇਵੇਂ ਮਲਾਹ ਦੀ ਨਿਆਈ ਤਾਰਨ ਵਾਲੇ ਹੁੰਦੇ ਨੇ ਦੂਜਿਆਂ ਨੂੰ। ਉਹ ਆਪ ਤੇ ਤਰਦੇ ਨੇ, ਦੂਜਿਆਂ ਨੂੰ ਵੀ ਗੁਰੂ ਕੇ ਜਹਾਜੇ ਚੜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਮ ਦੀ ਦਾਤ ਦੇ ਕੇ ਮੂਲ ਮੰਤਰ ਗੁਰਮੰਤਰ ਦੀ ਭਾਈ ਤਿਆਰ ਪ੍ਰਤਿਆਰ ਰਹਿਣਾ ਗੁਰੂ ਕੇ ਸਿੱਖੋ। ਉਹਨਾਂ ਦੀਆਂ ਕੀਤੀਆਂ ਅਰਦਾਸਾਂ, ਤਿੰਨ ਅਰਦਾਸਾਂ ਹੁੰਦੀਆਂ ਅੰਮ੍ਰਿਤ ਸੰਚਾਰ ਹੁੰਦਾ ਜਦੋਂ, ਉਹਨਾਂ ਦੀਆਂ ਕੀਤੀਆਂ ਅਰਦਾਸਾਂ ਉਹ ਪੂਰੀਆਂ ਹੁੰਦੀਆਂ, ਫਿਰ ਛਕਣ ਵਾਲਿਆਂ 'ਤੇ ਵੀ ਕਿਰਪਾ ਹੁੰਦੀ ਹੈ, ਮਿਹਰ ਦੀ ਨਿਗਾਹ ਪੈਂਦੀ ਉਹਨਾਂ ਦੀ, ਬਚਨ ਉਹਨਾਂ ਦੇ ਬਚਨਾਂ ਵਿੱਚ ਤਾਕਤ ਹੁੰਦੀ ਹੈ। ਮਲਾਹੀ ਲੇਤ ਤਾਰ ਕੇ, ਜਿਵੇਂ ਮਲਾਹ ਹੁੰਦਾ, ਮਲਾਹ ਦੀ ਨਿਆਈ ਕਹਿੰਦੇ, ਫਿਰ ਉਹ ਤਾਰ ਲੈਂਦੇ ਆ, ਆਪ ਤਰੇ ਤਾਰੇਨ ਸ੍ਰਿਸ਼ਟਾ
1: ਪੰਚ ਪਰਵਾਣ ਪੰਚ ਪਰਧਾਨ ਪੰਚਹਾਨ,
0: ਤੇ ਉਹ ਐਸੇ ਹੋਣੇ ਚਾਹੀਦੇ ਨੇ ਪੰਚ ਪਰਵਾਨ, ਪੰਚ ਗੁਣ ਜਿਹੜੇ ਪ੍ਰਵਾਨ ਹੋਣੇ ਚਾਹੀਦੇ ਨੇ ਉਹਨਾਂ ਨੂੰ, ਸਤ ਸੰਤੋਖ ਦਇਆ ਧੀਰਜ ਖੇਮਾ। ਸੋ ਦਇਆ ਧਰਮ ਧੀਰਜ ਇਹ ਪੰਜ ਗੁਣ, ਸਤ ਸੰਤੋਖ ਸੱਚ ਬੋਲਣਾ, ਸੰਤੋਖੀ ਹੋਣਾ, ਦਇਆ ਹੋਣੀ ਧਰਮ ਵਿੱਚ ਪਰਪੱਕ ਹੋਣਾ, ਧੀਰਜਵਾਨ ਹੋਣਾ ਹਿਰਦੇ ਕਰਕੇ ਧੀਰਜਵਾਨ। ਪੰਚ ਪ੍ਰਧਾਨ, ਪੰਚ ਜਿਹੜੇ ਪ੍ਰਧਾਨ ਗੁਣ ਨੇ, ਸੋ ਪੰਜਾਂ ਤੱਤਾਂ ਦੇ ਗੁਣ ਜਿਨ੍ਹਾਂ ਨੇ ਪ੍ਰਵਾਨ ਕੀਤੇ, ਪੰਜ ਸ਼ੁਭ ਗੁਣ। ਪੰਜ ਤੱਤਾਂ ਤੋਂ ਆਕਾਸ਼ ਹੈ, ਧਰਤੀ ਹੈ, ਆਕਾਸ਼ ਹੈ, ਹਵਾ ਹੈ, ਪਾਣੀ ਹੈ, ਅੱਗ ਹੈ ਅਤੇ ਧਰਤੀ ਹੈ। ਇਹ ਪੰਜਾਂ ਤੱਤਾਂ ਤੋਂ ਪੰਜ ਗੁਣ ਨੇ, ਇਹ ਪ੍ਰਵਾਨ ਕੀਤੇ। ਹੁਣ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚ ਪ੍ਰਧਾਨ ਗੁਣ ਹੋਣ, ਮੁਖੀ ਹੋਣ ਉਹਨਾਂ ਵਿੱਚ। ਪ੍ਰਧਾਨ ਤੋਂ ਭਾਵ ਹੁੰਦਾ ਮੁਖੀ, ਜਿਹੜਾ ਸਾਰੇ ਮੰਤਰੀਆਂ ਦੇ ਮੁਖੀ ਹੋਵੇ ਉਹਨੂੰ ਪ੍ਰਧਾਨ ਮੰਤਰੀ ਕਹਿ ਦਿੰਦੇ ਆ। ਸੋ ਜਿਹੜਾ ਪੰਚਾਇਤ ਵਿੱਚੋਂ ਮੁਖੀ ਹੋਵੇ ਉਹਨੂੰ ਸਰਪੰਚ ਕਹਿ ਦਿੰਦੇ, ਪੰਚਾਂ ਦਾ ਸਾਰਿਆਂ ਦਾ ਸ਼੍ਰੋਮਣੀ ਸਰਪੰਚ। ਸੋ ਇਸ ਤਰ੍ਹਾਂ ਮੁਖੀ ਹੁੰਦੇ ਪ੍ਰਧਾਨ, ਜਿਵੇਂ ਗੁਰਦੁਆਰਾ ਸਾਹਿਬ ਵਿੱਚ ਕਮੇਟੀਆਂ ਬਣਨੀਆਂ, ਜਿਹੜਾ ਸਾਰਿਆਂ ਦਾ ਮੁਖੀ ਉਹਨੂੰ ਪ੍ਰਧਾਨ ਕਹਿੰਦੇ। ਤੋ ਇਸ ਤਰ੍ਹਾਂ ਪੰਚ ਪ੍ਰਧਾਨ ਤੋਂ ਭਾਵ ਪ੍ਰਧਾਨ ਗੁਣ ਨੇ ਪੰਜ ਵੱਡੇ। ਵਾਹਿਗੁਰੂ ਨੇ ਪੰਜ ਗੁਣਾਂ ਤੋਂ ਸ੍ਰਿਸ਼ਟੀ ਸਾਜੀ, ਪੰਜ ਤੱਤਾਂ ਤੋਂ, ਉਹਨਾਂ ਪੰਜ ਤੱਤਾਂ ਦੇ ਵਿੱਚੋਂ ਪੰਜ ਗੁਣ ਲੈਣੇ ਨੇ। ਆਕਾਸ਼ ਵਿੱਚੋਂ ਨਿਰਖੋਭਦਾ, ਕੋਈ ਕੁਝ ਕਹੀ ਜਾਵੇ ਅਸਰ ਨਾ ਪਾ, ਨਿਰਖੋਭਤਾ ਆਕਾਸ਼ ਵਿੱਚੋਂ। ਸਰਸੰਦੇ ਆਕਾਸ਼ ਕਹੋ ਕਿਉਂ ਪਹੁੰਚਿਆ ਬਾਣ, ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ, ਜਿਹੜਾ ਕੋਈ ਆਕਾਸ਼ ਵੱਲ ਨੂੰ ਤੀਰ ਸਿੰਨ ਕੇ ਅਤੇ ਛੱਡੇ, ਮੈਂ ਆਕਾਸ਼ ਨੂੰ ਮਾਰ ਦੂੰ, ਉਹਨੂੰ ਨਹੀਂ ਵੱਜਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਛੱਡੀ ਜਾਵੇ ਕੋਈ ਜਿਹਨੇ ਮਰ ਜੇ ਤੀਰ, ਨਿਰਖੋਭ ਰਵੇ ਹੋ ਬੰਦਗੀ ਵਾਲਾ ਜੀਵਨ, ਆਕਾਸ਼ ਤੋਂ ਨਿਰਖੋਭ ਨਿਰਲੇਪਤਾ। ਅਤੇ ਆਕਾਸ਼ ਹਵਾ, ਆਕਾਸ਼ ਵਿੱਚ ਹੀ ਹਵਾ ਚੱਲਦੀ ਹੈ, ਹਵਾ ਤੋਂ ਭਾਵ ਬਰਾਬਰਤਾ, ਸਾਰਿਆਂ ਨੂੰ ਇੱਕੋ ਜਿਹੀ ਲੱਗਦੀ। ਸੋ ਹਵਾ ਜਿਹੜੀ ਹੈ ਸਾਰਿਆਂ ਨੂੰ, ਰਾਜਾ ਹੋਵੇ ਕੰਗਾਲ ਹੋਵੇ, ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਹਵਾ, ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਉਹ ਸਾਰਿਆਂ ਨੇ ਇੱਕ ਬਰਾਬਰ ਵਰਤ ਸਮਤਾ। ਹਵਾ ਇਸ ਤਰ੍ਹਾਂ ਧਰਤੀ ਹੈ, ਧਰਤੀ ਦੇ ਵਿੱਚ ਸਹਿਨਸ਼ੀਲਤਾ ਦਾ ਗੁਣ ਹੈ, ਧੀਰਜਤਾ ਦਾ, ਧੀਰਜ ਬਹੁਤ ਵੱਡਾ ਇਹ 'ਚ। ਬ੍ਰਹਮ ਗਿਆਨੀ ਕਹਿ ਧੀਰ ਜੇਕ ਜਿਉਂ ਵਸਦਾ, ਕੋਹ ਖੋਦਾ ਕੋਹ ਚੰਦਨ ਲੇਪ, ਏਡਾ ਵੱਡਾ ਧਰਤੀ ਵਾਂਗ ਧੀਰਜ ਧਾਰਨ ਕਰਨਾ, ਧਰਤੀ ਤੋਂ ਇਹ ਗੁਣ ਲੈਣਾ ਇੱਕ ਤੱਤ ਤੋਂ ਧਰਤੀ ਵਾਲੇ। ਅਤੇ ਫਿਰ ਸਾਧ ਸੰਗਤ ਜੀ, ਅਗਨੀ ਹੈ ਅੱਗ, ਇਹ ਤੋਂ ਪ੍ਰਕਾਸ਼ ਦਾ, ਸੁਭਾਏ ਭਾਏ ਜੋ ਨਿਕਟ ਆਵੈ ਸੀਤ ਤਾਕ ਜਾਏ, ਪ੍ਰਕਾਸ਼ਤਾ ਦਾ ਗੁਣ ਲੈਣਾ ਅੱਗ ਤੋਂ, ਪ੍ਰਕਾਸ਼ ਚਾਨਣ, ਸਭ ਨੂੰ ਪ੍ਰਕਾਸ਼ ਕਰੇ, ਸਭ ਨੂੰ ਗਿਆਨ ਵੰਡੇ, ਇੱਕ ਸਮਾਨ ਕਿਸੇ ਨਾਲ ਵਿਤਕਰਾ ਨਾ ਕਰੇ, ਇੱਕ ਸਮਾਨ ਗਿਆਨ ਵੰਡੇ ਸਭ ਦਾ ਭਲਾ ਕਰਨ ਵਾਸਤੇ, ਸਿੱਧੇ ਰਾਹ ਪਾਵੇ, ਟੁੱਟਿਆਂ ਹੋਇਆਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜੇ, ਗੁਰੂ ਦੀ ਸ਼ੁਭ ਮਤ ਸਿੱਖਿਆ ਸਮਝਾਵੇ। ਇਹ ਗੁਣ ਲੈਣਾ ਅਗਨੀ ਤੋਂ ਪ੍ਰਕਾਸ਼ ਦਾ। ਅਤੇ ਇਸ ਤਰ੍ਹਾਂ ਹੁਣ ਪਾਣੀ ਰਹਿ ਗਿਆ, ਪਾਣੀ ਤੋਂ ਭਾਵ ਹੈ ਸ਼ੀਤਲਤਾ ਦਾ ਗੁਣ, ਠੰਡਤਾ ਦਾ। ਮਨ ਨੂੰ ਵਾਹਿਗੁਰੂ ਦਾ ਨਾਮ ਜਪ ਕੇ ਸ਼ੀਤਲ ਰੱਖੇ, ਠੰਡਾ ਠਾਰ ਰੱਖੇ, ਜਿਸ ਕਰਕੇ ਖਿਮਾ ਆਦਿਕ ਗੁਣ ਟਿਕੇ ਰਹਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਯਾਨੀ ਗਿਆਨ ਸਿੰਘ ਜੀ ਕਹਿੰਦੇ ਵੀ ਇਹ ਪੰਜ ਪ੍ਰਧਾਨ, ਇਹ ਪੰਜ ਜਿਹੜੇ ਪ੍ਰਧਾਨ ਤੱਤ ਨੇ, ਪੰਜਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ, ਪੰਜਾਂ ਦੇ ਵਿੱਚ ਹੀ ਸਰੀਰ ਵਰਤਦੇ ਨੇ, ਸਰੀਰਾਂ ਵਿੱਚ ਵੀ ਇਹਨਾਂ ਪੰਜਾਂ ਦਾ ਹੀ, ਤੱਤਾਂ ਦਾ ਹੀ, ਅਸਰ ਆ, ਸਾਡੇ ਸਰੀਰ ਵੀ ਇਹਨਾਂ ਪੰਜਾਂ ਤੱਤਾਂ ਦਾ ਸੁਮੇਲ ਆ। ਸੋ ਇਹ ਹੱਡ ਚੰਮ ਜੋ ਸਰੀਰ ਦਿਸਦਾ, ਇਹ ਮਿੱਟੀ ਦੇ ਤੱਤ ਨੇ। ਇਹ ਮਿੱਟੀ ਢੇਰੀ ਮਿੱਟੀ ਬਣ ਜਾਂਦੀ ਹੈ, ਅਖੀਰ 'ਤੇ ਸੜ ਕੇ ਹਵਾ ਹਵਾ ਵਿੱਚ ਮਿਲ ਜਾਂਦੀ ਹੈ। ਸਾਹ ਜਿਹੜੇ ਨੇ, ਸਾਹ ਪਾਉਣ ਹਵਾ ਕਰਕੇ ਹੀ ਆ, ਆਕਸੀਜਨ ਕਰ ਅੱਗ ਆ ਅੰਦਰ, ਭੋਜਨ ਨੂੰ ਹਜ਼ਮ ਕਰਦੀ ਹੈ ਜਿਹੜੀ ਪੇਟ ਦੇ ਅੰਦਰ ਅੱਗ ਆ। ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਸੁਣਨ ਦਾ ਜਿਹੜਾ ਆਕਾਸ਼ ਵਿੱਚੋਂ ਆਵਾਜ਼ ਆਕਾਸ਼ ਕੈਚ ਕਰਦਾ ਹੈ, ਸੁਣਨ ਦਾ ਵਿਸ਼ਾ ਆਕਾਸ਼ ਵਿੱਚੋਂ, ਤਾਂ ਹੀ ਸੁਣਦਾ ਸਾਨੂੰ। ਇਹ ਸਰੀਰ ਦਾ ਢਾਂਚਾ ਵੀ ਐਸਾ ਹੀ ਹੈ, ਤਾਂ ਹੀ ਕਿਹਾ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਇਹ ਬਾਹਰੀ ਪੰਜ ਤੱਤ ਸਥੂਲ ਨੇ, ਜੋ ਵੱਡੇ ਵਿਰਾਟ ਰੂਪ ਵਿੱਚ ਬਾਹਰ ਨਜ਼ਰ ਆਉਂਦੇ ਨੇ, ਧਰਤੀ ਆਕਾਸ਼ ਹਵਾ ਪਾਣੀ ਅੱਗ ਆਦਿ, ਅਤੇ ਇਹ ਸਾਡੇ ਸਰੀਰ ਦੇ ਅੰਦਰ ਸੂਖਸ਼ਮ ਰੂਪ ਵਿੱਚ ਆ। ਤਾਂ ਹੀ ਸਰੀਰਾਂ ਦਾ ਢਾਂਚਾ ਵੀ ਇਹਨਾਂ ਦੇ ਆਸਰੇ ਹੀ ਹੈ। ਜਿੰਨੇ ਸਰੀਰ ਨੇ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਪੰਜ ਪ੍ਰਧਾਨ, ਪੰਜਾਂ ਤੱਤਾਂ ਦੇ ਪੰਜ ਜੋ ਗੁਣ ਨੇ, ਇਹ ਪ੍ਰਧਾਨ ਇਹ ਗ੍ਰਹਿਣ ਕਰੇ ਪੰਚ ਹਾਨ, ਅਤੇ ਪੰਜ ਜਿਹੜਾਂ ਦੀ ਹਾਨੀ ਕਰੇ ਨਾਸ ਕਰ ਦੇਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਤਿਆਗਣਾ ਹੈ, ਇਹਨਾਂ ਵਾਸਤੇ ਗੁਰੂ ਕਾ ਉਟ ਆਸਰਾ ਲੈਣਾ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸੱਚੇ ਪਾਤਸ਼ਾਹ ਕਿਰਪਾ ਕਰੋ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ ਅਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਗੁਰੂ ਅਰਜਨ ਦੇਵ ਸਾਹਿਬ ਜੀ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਨੇ, ਇਹ ਬੇਨਤੀ ਕਰਨੀ ਵੀ ਇਹਨਾਂ ਤੋਂ ਆਪ ਛਡਾਓ ਸਾਨੂੰ, ਇਹ ਸਾਡੇ ਹਿਰਦੇ ਵਿੱਚੋਂ ਇਹਨਾਂ ਨੂੰ ਬਾਹਰ ਹੂੰਝ ਕੇ ਸੁੱਟ ਦਿਓ। ਇਹ ਭੀਤਰ ਤੇ ਇਨ ਕੋ ਡਾਰੋ, ਇਹ ਮਨ ਵਿੱਚੋਂ ਹਿਰਦੇ ਵਿੱਚੋਂ ਇਹਨਾਂ ਨੂੰ ਹੂੰਝ ਕੇ ਬਾਹਰ ਸੁੱਟ ਦਿਓ। ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣ ਨਿਕਟ ਬੁਲਾਵੋ, ਆਪਣੇ ਨੇੜੇ ਕਰ ਲਓ, ਸਾਨੂੰ ਇਹਨਾਂ ਨੇ ਵਿੱਥ ਪਾਈ ਹੋਈ ਹੈ, ਵੱਡੇ ਦੁਸ਼ਮਣ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਪੰਚ ਹਾਨ ਪੰਜਾਂ ਦਾ ਨਾਸ ਕਰੇ, ਹਾਨ ਇਹਨਾਂ ਦਾ ਤਿਆਗ ਕਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪੰਜ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ੇ ਵਿਕਾਰਾਂ ਦਾ ਭਾਵ ਕਰੇ। ਸੋ ਐਸਾ ਜਿਉ ਸਿੰਘ ਹਨ,
1: ਐਸੇ ਪੰਜ ਸਿੰਘ ਮਿਲ ਧਾਰ ਕੈ ਤਿਆਰ ਹੈ,
0: ਐਸੇ ਪੰਜ ਸਿੰਘ ਮਿਲ ਕੇ ਤਿਆਰ ਬਰ ਤਿਆਰ, ਚੜ੍ਹਦੀ ਕਲਾ ਵਾਲੇ, ਉੱਚੇ ਸੁੱਚੇ ਜੀਵਨ ਵਾਲੇ ਮਿਲ ਕੇ ਪੰਜ ਇਕੱਠੇ ਹੋ ਕੇ ਧਾਰ ਕੈ ਹਥਿਆਰ ਹੈ, ਆਪਣੇ ਸਰੀਰਾਂ 'ਤੇ ਸ਼੍ਰੀ ਸਾਹਿਬਾਂ ਪਾ ਕੇ। ਉਂਝ ਅੰਮ੍ਰਿਤ ਛਕਣ ਵੇਲੇ ਪੰਜ ਕਕਾਰ ਪਹਿਨਾਏ ਜਾਂਦੇ ਨੇ, ਪਹਿਲਾਂ ਉਹਨਾਂ ਵਿੱਚ ਕਿਰਪਾਨ ਜਿਹੜੀ ਉਹ ਹਥਿਆਰ ਹੀ ਹੈ, ਸ਼ਸਤਰ ਆ, ਆਪਣੀ ਸਵੈ ਰੱਖਿਆ ਵਾਸਤੇ ਅਤੇ ਮਜ਼ਲੂਮ ਦੀ ਰੱਖਿਆ ਵਾਸਤੇ ਇਹ ਕਿਰਪਾਨ ਜਿਹੜੀ ਹੈ ਹਥਿਆਰ ਹੀ ਹੈ। ਘੱਟ ਤੋਂ ਘੱਟ 9 ਇੰਚੀ ਪਹਿਨਣ ਦਾ ਹੁਕਮ ਆ, ਵੱਧ ਤੋਂ ਵੱਧ ਜਿੰਨੀ ਮਰਜ਼ੀ ਕੋਈ ਪਹਿਨ ਲਵੇ, ਕੋਈ ਵੱਡੀ ਪਹਿਨ ਲਵੇ। ਅਤੇ ਧਾਰ ਕਾ ਹਥਿਆਰ, ਪੁਰਾਣੇ ਸਿੰਘ ਜਿਹੜੇ ਸੀ ਗਾਤਰੇ ਵੱਡੀਆਂ ਹੀ ਸ਼੍ਰੀ ਸਾਹਿਬਾਂ ਪਾਉਂਦੇ ਸੀ, ਪੰਜੇ ਪਿਆਰੇ ਵੱਡੀਆਂ ਹੀ ਸ਼੍ਰੀ ਸਾਹਿਬਾਂ, ਛੋਟੀਆਂ ਨਹੀਂ ਸੀ। ਹੁਣ ਛੋਟੀਆਂ ਪਾ ਲੈਂਦੇ ਨੇ, 9-9 ਇੰਚੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਧਾਰ ਕਾ ਹਥਿਆਰ, ਹਥਿਆਰ ਤੋਂ ਭਾਵ ਸ਼੍ਰੀ ਸਾਹਿਬਾਂ, ਕਿਰਪਾਨਾਂ ਪੰਜਾਂ ਦੇ ਪੂਰੀਆਂ ਸਰਬਲੋ ਦੀਆਂ ਪਾਈਆਂ ਹੋਣੀਆਂ ਚਾਹੀਦੀਆਂ ਹਨ।
1: ਗੁਰੂ ਗ੍ਰੰਥ ਜੀ ਕੇ ਬਾਏ ਫਿਰ ਕੈ ਸੁਦਾ ਬਣਾਏ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੱਬੇ ਪਾਸੇ ਕਹਿੰਦੇ ਬੈਠ ਕੇ ਅਤੇ ਅੰਮ੍ਰਿਤ ਤਿਆਰ ਕਰਨ, ਬਣਾਏ ਬਣਾਉਣ ਉਹ ਪੰਜੇ। ਸੋ ਬਾਏ ਫਿਰ ਕੈ ਸੁਦਾ ਬਣਾਏ, ਬਿੰਦੀਆਂ ਨਾਲ ਨੇ ਬਣਾਏ, ਬਣਾਉਣ ਉਹ ਬਹੁ ਬਚਨ ਨੇ, ਬਿੰਦੀ ਲੱਗਣ ਨਾਲ ਬਹੁ ਬਚਨ ਹੋ ਜਾਂਦਾ। ਸੋ ਇਸ ਕਰਕੇ ਪੰਜ ਨੇ ਨਾ, ਪੰਜਾਂ ਦੀ ਗੱਲ ਹੋ ਰਹੀ ਹੈ, ਅਤੇ ਭਾਵ ਪਹਿਲਾਂ ਹੋ ਸਕਦਾ ਬਹਿੰਦੇ ਹੁਣ, ਪਰ ਸਾਹਮਣੇ ਇਹ ਮਰਿਆਦਾ ਤਾਂ ਹੁਣ ਵੀ ਸਾਹਮਣੇ ਬੈਠਣ ਦੀ ਐਨ। ਛੇਵਾਂ ਗ੍ਰੰਥੀ ਸਿੰਘ ਵੀ ਤਿਆਰ ਬਰ ਤਿਆਰ ਹੋਵੇ, ਉਹਦੀ ਨਿਗਾਹ ਬਾਟੇ 'ਤੇ ਹੋਵੇ ਗ੍ਰੰਥੀ ਸਿੰਘ ਦੀ, ਅਤੇ ਉਹਦੀ ਜਦੋਂ ਕਹਿ ਦੇਵੇ ਆ ਗਿਆ ਵੀ ਹਾਂ ਆ ਗਿਆ ਗੁਰੂ ਕੀ, ਜਦੋਂ ਕਹਿ ਦੇਵੇ ਫਿਰ ਬਾਟਾ ਤਿਆਰ ਹੋਣਾ ਸ਼ੁਰੂ ਹੁੰਦਾ ਵਾ। ਸਾਹਮਣੇ ਐਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਵੇਂ ਮੈਟ ਪਿਆ ਹੈ ਮੱਥਾ ਟੇਕਦੇ ਆ ਆਪਾਂ, ਐਨ ਸਾਹਮਣੇ ਇਹਦੇ ਵਿਚਾਲੇ ਬੈ ਇਹ ਬੈਠਣ ਦੀ ਮਰਜ਼ਾਦਾ ਵਾ। ਸੱਜੇ ਪਾਸੇ ਆਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਉੱਚੇ ਨੇ, ਸੱਜਾ ਪਾਸਾ ਸਨਮਾਨਯੋਗ ਮੰਨਿਆ, ਆਮ ਸੱਜੇ ਪਾਸੇ ਬੈਠੀ ਦਾ ਅਤੇ ਸਾਹਮਣੇ ਬੈਠ ਕੇ ਉਹ ਕਹਿੰਦੇ ਇਹੋ ਜਿਹੇ ਚੜ੍ਹਦੀ ਕਲਾ ਵਾਲੇ ਸਿੰਘ ਫਿਰ ਅਮਰ ਤਿਆਰ ਕਰਨ ਸੁਨਹਿਰਾ ਰੱਖ ਕੇ ਬਾਟਾ ਲੋਹੇ ਦਾ ਕੂੰਡੇ ਦੇ ਉੱਪਰ
1: ਲੈਣ ਵਾਰ
0: ਅੰਮ੍ਰਿਤ ਛਕਣ ਵਾਲੇ ਵੀ ਜਿਹੜੇ ਨੇ ਪ੍ਰਾਣੀ ਨੇ ਨਾ ਜਗਿਆਸੂ ਸੋ ਅਭਿਲਾਖੀ ਉਹ ਵੀ ਉਸੇ ਤਰ੍ਹਾਂ ਹੀ ਪੂਰੇ ਸਮੇਤ ਕੇਸਾਂ ਦੇ ਇਸ਼ਨਾਨ ਕਰਕੇ ਸਾਫ਼ ਸੁਥਰੇ ਵਸਤਰ ਪਹਿਣ ਕੇ ਪਹੁੰਚੇ ਹੋਣ ਅਤੇ ਪੂਰੀ ਸ਼ੁੱਧਤਾ ਧਾਰਨ ਕਰਕੇ ਮਨ ਬਾਣੀ ਸਰੀਰ ਕਰਕੇ ਤਿਆਰ ਪ੍ਰਤਿਆਰ ਹੋ ਕੇ ਉਸੇ ਤਰ੍ਹਾਂ ਖੜ੍ਹੇ ਹੋ ਜਾਣ ਸੋ ਖੜੇ ਹੋ ਕੇ ਤੇ ਬਾਣੀ ਸੁਣਨ ਹੱਥ ਜੋੜ ਕੇ
1: ਜਪ ਜਾਪ ਚੌਪਈ ਸਵਈਏ ਤੈ ਆਨੰਦ ਫੜੈ
0: ਉਹ ਪੰਜ ਪਿਆਰੇ ਸਾਹਿਬਾਨ ਕੀ ਕਰਨ ਪਹਿਲਾਂ ਪੜ੍ਹੇ ਜਪ ਜੀ ਸਾਹਿਬ ਸੋ ਇਸ ਤਰੀਕੇ ਦੇ ਨਾਲ ਖੱਬੇ ਪਾਸੇ ਹੁੰਦਾ ਉਹ ਪਹਿਲਾਂ ਜਿਹੜਾ ਸਿੰਘ ਹੁੰਦਾ ਖੱਬੇ ਪਾਸੇ ਹੀ ਆ ਉੱਧਰੋਂ ਸ਼ੁਰੂ ਕਰਨਾ ਅਤੇ ਐਂ ਘੁੰਮ ਕੇ ਆਉਣਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਬੈਠ ਕੇ ਅਤੇ ਫਿਰ ਸਾਧ ਸੰਗਤ ਜੀ ਜਪ ਜੀ ਸਾਹਿਬ ਫਿਰ ਪੜ੍ਹੇ ਦੂਜਾ ਜਾਪ ਸਾਹਿਬ ਪੜ੍ਹੇ ਤੀਜਾ ਸਵਈਏ ਚੌਥਾ ਚੌਪਈ ਸਾਹਿਬ ਪੰਜਵਾਂ ਆਨੰਦ ਸਾਹਿਬ ਪੰਜ ਬਾਣੀਆਂ ਪੂਰੀਆਂ ਸੰਪੂਰਨ ਪੜ੍ਹ ਕੇ ਅਤੇ ਬਾਟਾ ਤਿਆਰ ਕਰਨ ਪੰਜੇ ਸਿੰਘ ਜਿਹੜੇ ਆ ਪੰਜ ਬਾਣੀਆਂ ਪੜ੍ਹਨ ਉੱਚੀ ਬੋਲ ਕੇ
1: ਖੰਡਾ ਸੁਦਾ ਮੈਂ ਖੰਡਾ ਫਿਰ ਭਾਰ ਤਾਰ ਹੈ
0: ਅਤੇ ਖੰਡਾ ਫਿਰ ਦੋ ਧਾਰਾ ਖੰਡਾ ਜਿਹੜਾ ਤਿੱਖਾ ਸਰਬਲੋਹ ਦਾ ਬਣਿਆ ਹੋਇਆ ਸਾਰਾ ਉਹ ਖੰਡਾ ਹਰੇਕ ਸਿੰਘ ਫੜ ਕੇ ਬਾਣੀ ਪੜ੍ਹਨ ਵੇਲੇ ਇੱਕ ਤਾਂ ਉਹਦੇ ਹੱਥ ਵਿੱਚ ਹੋਣਾ ਮੁੱਠਾ ਉਹਦਾ ਅਤੇ ਇੱਕ ਉਹ ਦੂਜਾ ਹੈਗਾ ਵੀ ਇੱਕ ਹੱਥ ਬਾਟੇ ਨੂੰ ਆ ਖੰਡੇ ਨੂੰ ਅਤੇ ਬਾਟੇ ਨੂੰ ਹੱਥ ਛੱਡਣਾ ਨਹੀਂ ਹੈ ਜਦੋਂ ਅੰਮ੍ਰਿਤ ਸੰਚਾਰ ਹੋਣਾ ਅਤੇ ਇਸ ਤਰੀਕੇ ਨਾਲ ਖੰਡਾ ਜਿਹੜਾ ਫੇਰਨਾ ਕਹਿੰਦੇ ਸੁਦਾ ਮੈਂ ਖੰਡਾ ਇੱਕ ਰਸ ਫੇਰਨਾ ਹੈ ਖੰਡਾ ਪੰਜ ਬਾਣੀਆਂ ਜਿੰਨਾ ਚਿਰ ਪੜੀਆਂ ਜਾ ਰਹੀਆਂ ਉਨ੍ਹਾਂ ਚਿਰ ਖੰਡਾ ਫਿਰਨਾ ਚਾਹੀਦਾ ਉਹ ਰੋਕਣਾ ਨਹੀਂ ਹੈ ਉਹਨਾਂ ਚਿਰ ਬਦਲਣ ਵੇਲੇ ਥੋੜ੍ਹਾ ਜਿਹਾ ਰੁਕਦਾ ਹੈ ਖੰਡਾ ਜਦੋਂ ਹੱਥ ਬਦਲਿਆ ਦੂਜੇ ਨੂੰ ਫੜਾਉਣਾ ਹੈ ਉਦੋਂ ਸਿਰ ਉਂਝ ਨਹੀਂ ਰੋਕਣਾ ਵੀ ਕੋਈ ਸਿੰਘ ਬਾਣੀ ਕੱਲੀ ਪੜੀ ਜਾਵੇ ਤਾਂ ਖੰਡਾ ਨਾ ਫੇਰੇ ਨਹੀਂ ਉਹ ਇੱਕ ਰਸ ਕਹਿੰਦੇ ਖੰਡਾ ਸੁਧਾ ਮੈਂ ਅਖੰਡਾ ਅਖੰਡਾ ਦਾ ਭਾਵ ਇੱਕ ਰਸ ਫੇਰਨਾ ਵਾ ਜਦੋਂ ਬਾਣੀ ਸ਼ੁਰੂ ਹੋ ਗਈ ਅਤੇ ਖੰਡਾ ਲੈ ਲਿਆ ਹੱਥ 'ਚ ਬਾਣੀ 'ਚ ਦੂਜੇ ਨੇ ਸ਼ੁਰੂ ਕਰਤੀ ਜਿੰਨਾ ਚਿਰ ਸੰਪੂਰਨ ਨਹੀਂ ਹੁੰਦੀ ਉਹਨਾਂ ਚਿਰ ਖੰਡਾ ਵੀ ਨਹੀਂ ਖੜਨ ਦੇਣਾ ਅਤੇ ਰਸਨਾ ਵੀ ਨਹੀਂ ਰੁਕਣ ਦੇਣੀ ਬਾਣੀ ਪੜ੍ਹਨ ਵੱਲ ਧਿਆਨ ਨਾਲ ਨਿਗਾਹ ਆਪਣੀ ਪੂਰੀ ਬਾਟੇ 'ਚ ਰੱਖਣੀ ਹੈ ਨਿਗਾਹ ਵੀ ਰਾਸਨ ਬੈਠ ਕੇ ਫੇਰ ਭਾਰ ਧਾਰ ਹੈ ਅਤੇ ਉਹ ਖੰਡਾ ਹੈ ਉਹਨੇ ਵੀ ਉਹਨੂੰ ਸੋ ਆਪਣਾ ਟੇਢੇ ਲੋਟ ਕਸਾਈ ਜਾਵੇ ਕੋਈ ਅਣਜਾਣ ਬੰਦਾ ਨਹੀਂ ਉਹ ਖੰਡੇ ਤੋਂ ਉਹ ਸੋ ਧਾਰ ਪਰਨੇ ਤਿੱਖਾ ਸੋ ਤਿੱਖਾ ਜਿਹੜਾ ਹਿੱਸਾ ਹੁੰਦਾ ਧਾਰ ਪਰਨੇ ਉਹਨੂੰ ਤਾਂ ਕਿ ਵਿੱਚ ਉਹ ਖੁਰੇ ਸਰਬਲੋ ਜਿਹੜਾ ਬੀ ਰਸ ਪੈਦਾ ਹੋਵੇ ਖੰਡੇ ਤੋਂ ਭਾਵ ਹੁੰਦਾ ਬੀ ਰਸ ਸੂਰਮਤਾਈ ਨਿਡਰਤਾ ਉਹਦੇ ਕਸਣ ਨਾਲ ਆਉਣੀ ਹੈ ਬੀ ਰਸ ਅਤੇ ਬਾਣੀ ਜਿਹੜੀ ਨਾਲ ਦੀ ਨਾਲ ਪੜ੍ਹੀ ਜਾ ਰਹੀ ਉਹ ਸ਼ਾਂਤ ਰਸ ਆ ਨਾਮ ਰਸ ਸ਼ਾਂਤ ਰਸ ਅਤੇ ਬੀ ਰਸ ਦੋਵੇਂ ਇਕੱਠੇ ਕੀਤੇ ਨੇ ਖਾਲਸਾ ਸਾਜਿਆ ਸੰਪੂਰਨ ਮਨੁੱਖ ਸੰਤ ਛਪਾਹੀ ਸਾਜਿਆ ਹੈ ਜ਼ੁਲਮ ਦੇ ਖਿਲਾਫ਼ ਹੈ ਜ਼ੁਲਮ ਨੂੰ ਰੋਕਣਾ ਵਾ ਅਤੇ ਆਪਦੇ 'ਤੇ ਜ਼ੁਲਮ ਕੋਈ ਕਰ ਜਾਵੇ ਨਾਮ ਜਪ ਹੁਣ ਜਿਹੜਾ ਇਕੱਲਾ ਨਾਮ ਜਪਣ ਵਾਲਾ ਉਹ ਬੈਠਾ ਉਹਨੂੰ ਤੁਕ ਮਾਰ ਵੀ ਜਾਊ ਸਿਰ ਵੱਢ ਜੂ ਉਹਦਾ ਤਾਂ ਬੈਠੇ ਦੇ ਜੋ ਹਥਿਆਰ ਹੀ ਹੈ ਨਹੀਂ ਕੋਲ ਬੀ ਰਸ ਹੀ ਹੈ ਇਕੱਲਾ ਸ਼ਾਂਤ ਐਸਾ ਹੀ ਹੁੰਦਾ ਨਾ ਤੋ ਤਾਂ ਕਰਕੇ ਫਿਰ ਸੰਤ ਛਪਾਈ ਸੰਪੂਰਨ ਮਨੁੱਖ ਵੀ ਸ਼ਾਸਤਰ ਦਿੱਤਾ ਵੱਡਾ ਰੱਖਣਾ ਕੋਲ ਜੇ ਕੋਈ ਜ਼ੁਲਮ ਕਰੇ ਨਾ ਦੂਜੇ 'ਤੇ ਜ਼ੁਲਮ ਦੇ ਖਿਲਾਫ਼ ਡਟਣਾ ਵਾ ਮਜ਼ਲੂਮਾਂ ਦੀ ਰੱਖਿਆ ਕਰਨੀ ਅਤੇ ਆਪਣੇ 'ਤੇ ਵੀ ਜ਼ੁਲਮ ਨਹੀਂ ਹੋਣ ਦੇਣਾ ਆਪਣੀ ਸਵੈ ਰੱਖਿਆ ਵਾਸਤੇ ਵੀ ਰਸ ਆ ਸ਼ਾਸਤਰ ਆ ਮਨ ਨੂੰ ਮਾਰਨ ਵਾਸਤੇ ਅੰਤਰੀਵ ਦੁਸ਼ਮਣਾਂ ਨੂੰ ਨਾਮ ਬਾਣੀ ਹੈ ਪਰਪਕਾਰ ਹੋ ਗਿਆ ਸੇਵਾ ਸਿਮਰਨ ਪਰਪਕਾਰ ਵਾਸਤੇ ਇਹ ਬਖਸ਼ਿਆ ਪੂਰਨ ਮਨੁੱਖ ਆ ਇਸ ਕਰਕੇ ਜਿਹੜਾ ਇਕੱਲਾ ਸੂਰਮਾ ਸੀ ਉਹ ਜ਼ਾਲਮ ਬਣ ਜਾਂਦਾ ਸੀ ਉਹ ਜ਼ੁਲਮ ਕਰਦਾ ਹੁੰਦਾ ਸੀ ਬੜੇ ਵੱਡੇ ਵੱਡੇ ਮਹਾਰਾਜੇ ਹੋਏ ਨੇ ਦੁਨੀਆਂ 'ਚ ਸ਼ਾਸਤਰਧਾਰੀ ਅਤੇ ਉਹਨਾਂ ਜ਼ੁਲਮ ਵੀ ਕੀਤੇ ਨੇ ਪਰ ਲੋਕਾਂ 'ਤੇ ਸੰਤ ਨਹੀਂ ਸਨ ਨਾਮ ਨਹੀਂ ਸੀ ਬਾਣੀ ਨਹੀਂ ਸੀ ਕੋਲ ਭੈ ਨਹੀਂ ਸੀ ਪਰਮੇਸ਼ਰ ਦਾ ਦਇਆ ਨਹੀਂ ਸੀ ਜ਼ੁਲਮ ਕੀਤੇ ਉਹਨਾਂ ਨੇ ਖਾਲਸਾ ਐਸਾ ਨਹੀਂ ਹੈ ਨਾ ਜ਼ੁਲਮ ਕਰਦਾ ਨਾ ਸਹਿੰਦਾ ਸਿੱਖ ਜਿਹੜਾ ਗੁਰਸਿੱਖ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕੌਮ ਸਾਜੀ ਹੈ ਖੰਡਾ ਜਿਹੜਾ ਬੀਰ ਰਸ ਦਾ ਪ੍ਰਤੀਕ ਆ ਤੇ ਤਿੱਖੇ ਧਾਰ ਪਰਨੇ ਫੇਰਨਾ ਵਾ ਤਾਂ ਕਿ ਉਹ ਘਸੇ ਉਹਦੀ ਤਸੀਰ ਅੰਦਰ ਜਾਵੇ ਅੰਮ੍ਰਿਤ ਪੈਦਾ ਹੋਵੇ ਬੀਰ ਰਸ ਤੇ ਬਾਣੀ ਪੜ੍ਹਨੀ ਟਿੱਕ ਕੇ ਨਿਗਾਹ ਆਪਣੀ ਰੱਖ ਕੇ ਵੀ ਸ਼ਾਂਤ ਰਸ ਨਾਲ ਦੀ ਨਾ ਲਵੇ। ਇਸ ਕਰਕੇ ਪਤਾਸੇ ਵੀ ਪਾਏ ਸੀ ਵੀ ਬੀਰ ਰਸ ਜ਼ਿਆਦਾ ਹੋ ਗਿਆ ਸੀ ਜਦੋਂ ਪਹਿਲੀ ਵਾਰ ਤਿਆਰ ਹੋਇਆ ਸੀ ਅਤੇ ਉਹ ਚਿੜੇ ਦੋ ਆਏ ਸੀ ਵੀ ਲਿਖਿਆ ਗਿਆਨੀ ਸੰਤੋਖ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਚੁੰਝ ਭਰ ਲਈ ਵਿੱਚੋਂ ਜਦੋਂ ਅਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ ਮਹਾਰਾਜ ਨੇ ਬਾਟੇ 'ਚ ਪਾ ਕੇ ਰੱਖਿਆ ਹੋਇਆ ਤਿਆਰ ਕਰਕੇ ਹਟੇ ਸੀ ਅਤੇ ਉਹ ਇੱਕਦਮ ਸੀਧਾ ਮਹਾਰਾਜ ਦਾ ਕੌਤਕ ਹੀ ਚਿੜੇ ਆਏ ਦੋ ਉਹਨਾਂ ਚੁੰਝ ਭਰ ਲਈ ਜਦੋਂ ਇੰਨਾ ਬੀਰ ਰਸ ਖੰਡਾ ਫਿਰਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਗਾਹ ਫਿਰ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਖੰਡਾ ਫਿਰਿਆ ਹੋਵੇ ਬਾਜਾਂ ਵਾਲੇ ਦਾ ਏਡੇ ਮਾਨ ਮਰਦਾ ਗੰਬੜੇ ਸੂਰਮੇ ਦਾ ਅਤੇ ਉਹ ਅੰਮ੍ਰਿਤ ਫਿਰ ਬੀਰ ਰਸ ਤਾਂ ਹੋਣਾ ਹੀ ਇੰਨਾ ਜ਼ਿਆਦਾ ਵਾਲੇ ਅਜੇ ਉਦੋਂ ਪਤਾਸੇ ਨਹੀਂ ਪਏ ਸੀ ਅਤੇ ਉਹ ਚਿੜੇ ਇੰਨਾ ਲੜੇ ਆਪਸ ਵਿੱਚ ਇੰਨਾ ਭਿੜੇ ਇੱਕ ਦੂਜੇ ਸਾਹਮਣੇ ਲਹੂ ਲੁਆਨ ਹੋ ਗਏ ਦੋਵੇਂ ਮਰ ਗਏ। ਉਸ ਵੇਲੇ ਬੜਾ ਇੰਨਾ ਬੀਰ ਰਸ ਮਾਤਾ ਜੀ ਆਏ ਉਸ ਵੇਲੇ ਲੈ ਕੇ ਵੀ ਇੰਨਾ ਇਹ ਤੱਤਾ ਤੇਜ਼ ਆਵੇ ਮਹਾਰਾਜ ਨੇ ਫੁਰਨਾ ਦਿੱਤਾ ਮਾਤਾ ਜੀ ਨੇ ਲਿਆ ਕੇ ਪਤਾਸੇ ਪਾ ਦਿੱਤੇ ਉਸ ਵੇਲੇ ਇੰਨਾ ਗਰਮ ਹੈ ਕੰਮ ਹੈ ਤਾਂ ਫਿਰ ਮਹਾਰਾਜ ਕਹਿੰਦੇ ਬਾਪ ਭਲੋ ਭਇਓ ਤੂੰ ਚੱਲ ਕਰ ਆਈ ਸੋ ਨੀਰ ਵਿਖੇ ਪਾਈ ਮਧੁਰਾਈ ਬਹੁਤ ਚੰਗਾ ਹੋਇਆ ਬੜੇ ਸਮੇਂ ਨਾਲ ਤੁਸੀਂ ਚੱਲ ਕੇ ਆਏ। ਮਾਤਾ ਜੀ ਨੂੰ ਕਿਹਾ ਮਾਤਾ ਜੀਤ ਕੌਰ ਜੀ ਨੇ ਪਤਾਸੇ ਪਾਏ ਸੀ ਮਾਤਾ ਜੀਤੋ ਜੀ ਨੇ। ਮਹਾਰਾਜ ਨੇ ਕਿਹਾ ਨਹੀਂ ਤਾਂ ਪੰਥ ਹੋਤ ਬੜ ਕਰੂਰਾ ਨਹੀਂ ਤਾਂ ਬੜਾ ਕਰੂਰ ਹੋਣਾ ਸੀ ਬਹੁਤ ਸਖਤ ਹੋਣਾ ਸੀ ਵੀਰ ਰਸ ਬਾਲਾ ਹੁਣ ਮਦਰਾਈ ਵਿੱਚ ਮਿਠਾਸ ਪੈ ਗਈ ਪਤਾਸੇ ਪੈ ਨਾਮ ਹੁਣ ਮਿਠਾਸ ਵੀ ਰਹੂਗੀ ਪਿਆਰ ਵੀ ਆਪਸ ਵਿੱਚ ਇਹ ਤਾਂ ਖੰਡਾ ਫੇਰਨਾ ਹੈ ਧਾਰ ਪਰਨੇ ਕਵੀ ਜੀ ਕਹਿ ਰਹੇ ਨੇ ਤੇ ਪੰਜ ਬਾਣੀਆਂ ਦਾ ਪਾਠ ਕਰਨਾ
1: ਪੂਰਨ ਪ੍ਰਤਾਪੀ ਜੋਏ ਪਾਂਚ ਸਹਿ ਮਾਪੀ ਹੋਏ
0: ਪੂਰਨ ਜਿਹੜੇ ਪ੍ਰਤਾਪ ਵਾਲੇ ਆ ਪੰਜ ਤਿਆਰ ਪ੍ਰਤਿਆਰ ਜਿਹੜੇ ਜੋਏ ਹੋਣ ਨਾ ਸਿੰਘ ਪਾਂਚ ਸਹਿ ਮਾਪੀ ਪੰਜਾਂ ਤੋਂ ਅਮਾਪੀ ਬਿਨਾਂ ਫਿਰ ਐਸਾ ਕਹਿੰਦੇ ਖਾਲਸਾ ਹੁੰਦਾ ਜਿਹਦੀ ਮਿਹਨਤੀ ਨਹੀਂ ਹੁੰਦੀ ਚੜ੍ਹਦੀ ਕਲਾ ਵਾਲਾ ਖਾਲਸਾ ਪੈਦਾ ਹੁੰਦਾ ਹੈ।
1: ਲੋਭ ਖੋਭ ਬਿਨ ਸੋਏ ਵਿਧੀ ਜੁਤ ਸਾਰ ਹੈ
0: ਤੇ ਉਹ ਸਾਰੇ ਲੋਭ ਤੋਂ ਬਿਨਾਂ ਲਾਲਚ ਤੋਂ ਬਿਨਾਂ ਹੋਣ ਉਹਨਾਂ ਦੇ ਮਨ ਵਿੱਚ ਕੋਈ ਲਾਲਚ ਤ੍ਰਿਸ਼ਨਾ ਨਾ ਹੋਵੇ ਅਮਰ ਸੰਚਾਰ ਕਰਨਿਆਂ ਦਾ ਮਾਇਆ ਇੰਨਾ ਆਈ ਜਾਵੇ ਪ੍ਰੋਗਰਾਮ ਮਾਇਆ ਜਿੰਨੀ ਮਾਇਆ ਹੋਰ ਆ ਜਾਣੀ ਲੋਭ ਖੋਭ ਲੋਭ ਤੋਂ ਬਿਨਾਂ ਨਿਰਲੇਪ ਹੁਣ ਚੜ੍ਹਦੀ ਕਲਾ 'ਚ ਸਮਰਪਿਤ ਹੋ ਕੇ ਕਰਨ ਖੋਭ ਬਿਨ ਸੋਏ ਬਿਨਾਂ ਖੋਭ ਤੋਂ ਕਿਸੇ ਤਰ੍ਹਾਂ ਦੇ ਵੈਰ ਵਿਰੋਧ ਤੋਂ ਬਿਨਾਂ ਸੋਏ ਹੋਣ ਵਿਧੀ ਜੁੱਤ ਸਾਰਾ ਸਾਰੇ ਵਿਧੀ ਦੇ ਸਮੇਤ ਮਰਿਆਦਾ ਦੇ ਸਮੇਤ ਹੋ ਕੇ ਅੰਮ੍ਰਿਤ ਤਿਆਰ ਕਰਨਾ
1: ਅੰਮ੍ਰਿਤ ਛਕਾਵੇ ਗੁਰ ਮੰਤਰ ਬਤਾਵੇ ਪੁਰ
0: ਫਿਰ ਗੁਰੂ ਮਹਾਰਾਜ ਦਾ ਬਖਸ਼ਿਆ ਅੰਮ੍ਰਿਤ ਛਕਾਉਣ ਸਾਰੀ ਸੰਗਤ ਨੂੰ ਅਤੇ ਉਹਨਾਂ ਨੂੰ ਅੰਮ੍ਰਿਤ ਛਕਾਉਣ ਪਹਿਲਾਂ ਮੁੱਖ ਵਿੱਚ ਪੰਜ ਪੰਜ ਚੂਲੇ ਫਿਰ ਨੇਤਰਾਂ ਵਿੱਚ ਪੰਜ ਪੰਜ ਚੂਲੇ ਫਿਰ ਫਤਿਹ ਉਨੇ ਵਾਰੀ ਪੰਜ ਪੰਜ ਚੂਲੇ ਕੇਸਾਂ ਵਿੱਚ ਦਸਮ ਦੁਆਰ ਵਿੱਚ ਦਿਮਾਗ ਵਿੱਚ ਪਾਏ ਜਾਂਦੇ ਨੇ ਪੰਦਰਾਂ ਵਾਰ ਫਤਿਹ ਬੁਲਾਈ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਉਂ ਛਕਾਉਣ ਫਿਰ ਗੁਰਮੰਤਰ ਬਤਾਵਾ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਮੰਤਰ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਹ ਨਾਮ ਤੁਸਾਂ ਨੇ ਜਪਣਾ ਭਾਈ ਗੁਰੂ ਘਰ ਤੋਂ ਅੱਜ ਤੋਂ ਬਾਅਦ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਰਹੀ ਇਹ ਨਾਮ ਵਾਹਿਗੁਰੂ ਜਪਣਾ ਉੱਠਦਿਆਂ ਬੈਠਦਿਆਂ ਹਰ ਵੇਲੇ ਸਵੇਰੇ ਇਸ਼ਨਾਨ ਪਾਣ ਕਰਕੇ ਮੂਲ ਮੰਤਰ ਦਾ ਅਭਿਆਸ ਕਰਨਾ ਵਾ ਪੰਜ ਪਿਆਰੇ ਆਪ ਖੜੋ ਕੇ ਮਹਾਰਾਜ ਦੀ ਤਾਬਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜ ਵਾਰਾਂ ਮੂਲ ਮੰਤਰ ਪੰਜ ਵਾਰ ਗੁਰਮੰਤਰ ਦ੍ਰਿੜ ਕਰਾਉਂਦੇ ਨੇ ਮੂਹਰੇ ਬੋਲ ਕੇ ਸੰਗਤ ਨੂੰ ਪਿੱਛੇ ਅੰਮ੍ਰਿਤ ਛਕਣ ਵਾਲੀ ਨੂੰ ਬੁਲਾਉਂਦੇ ਨੇ ਉਹਨੂੰ ਕਹਿੰਦੇ ਦ੍ਰਿੜ ਕਰਨਾ ਗੁਰਦੀਖਿਆ ਮੰਤਰ ਅੰਮ੍ਰਿਤ ਦੇ ਚੂਲੇ ਨਾਲ ਮਿਲਿਆ ਹੋਇਆ ਨਾਮ ਅਤੇ ਉਹ ਕਹਿੰਦੇ ਫਿਰ ਦੇਵੇ ਮੰਤਰ ਬਤਾਵੇ ਫੁਰ ਛੇਤੀ ਨਾਲ ਉਸੇ ਵੇਲੇ ਨਾਮ ਦੀ ਦਾਤ ਵੀ ਨਾਲ ਦੇਣ ਛਕਾਉਣ ਰਹਿ ਤੋ ਫੇਰ
1: ਸਹਿਤ ਦੜਾਵੇ ਹੋਰ ਗੌਣ ਮੁਖ ਤੈਸ ਹੈ
0: ਫਿਰ ਉਸੇ ਤਰ੍ਹਾਂ ਰਹਿਤ ਗੁਰੂ ਕੀ ਬਖਸ਼ੀ ਹੋਈ ਉਹ ਦ੍ਰਿੜ ਕਰਾਉਣ ਦਿਡਾਵਾ ਪੱਕੀ ਕਰਨ ਸੰਗਤ ਨੂੰ ਬਿਠਾ ਕੇ ਅਤੇ ਇੱਕ ਸਿੰਘ ਦੂਜੇ ਖੜੋ ਜਾਣ ਅਤੇ ਇੱਕ ਸ੍ਰੀ ਸਾਹਿਬ ਲੈ ਕੇ ਵੱਡੀ ਉਹ ਰਹਿਤ ਮਰਜ਼ਾਦਾ ਦ੍ਰਿੜ ਕਰਵਾਵੇ ਯਾ ਗੁਰੂ ਗੋਬਿੰਦ ਸਿੰਘ ਚਾਰ ਬੱਜਰ ਕਰੈਤਾਂ ਦਾ ਤਿਆਗ ਕਰਨਾ ਭਾਈ ਪੰਜ ਕਕਾਰਾਂ ਦੀ ਰਹਿਤ ਨੌ ਮਾਸ ਦਾ ਰਿਸ਼ਤਾ ਜਾਣਾ ਇਹਨਾਂ ਨੂੰ ਵੱਖਰੇ ਨਹੀਂ ਕਰਨ ਵਾਹ ਲੱਗੀ ਜਿੱਥੋਂ ਤੱਕ ਕਿਤੇ ਮਜਬੂਰੀ ਹੈ ਵੱਖਰੀ ਗੱਲ ਹੈ ਸੋ ਇਸ ਕਰਕੇ ਪੰਜ ਕਕਾਰਾਂ ਦੀ ਰਹਿਤ ਰੱਖਣੀ ਹੈ, ਚਾਰ ਬਜਰ ਕਰੈਤਾਂ ਦਾ ਤਿਆਗ ਕਰਨਾ ਵਾ, ਪੰਜ ਬਾਣੀਆਂ ਦਾ ਘੱਟ ਤੋਂ ਘੱਟ ਨਿਤਨੇਮ ਅੰਮ੍ਰਿਤ ਵੇਲੇ ਦੋਵਾਂ ਦਾ, ਸ਼ਾਮ ਨੂੰ ਹੋਰ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰਨਾ ਵਾ, ਸੇਵਾ ਸਿਮਰਨ ਕਰਨਾ, ਪਰ ਪੁਕਾਰ ਕਰਨੇ ਨੇ ਸੰਸਾਰ ਵਿੱਚ, ਦਇਆ ਆਦਿਕ ਧਾਰਨ ਕਰਨੇ ਨੇ ਗੁਣ, ਦਇਆ ਕਰਨੀ ਹਰੇਕ, ਜ਼ੁਲਮ ਦੇ ਖਿਲਾਫ ਡਟਣਾ ਹੈ, ਜ਼ੁਲਮ ਦਾ ਨਾਸ ਕਰਨਾ ਹੈ, ਮਜ਼ਲੂਮ ਦੀ ਰੱਖਿਆ ਕਰਨੀ। ਇਹ ਰਹਿਤ ਦਿਢਾਵਾ ਔਰ ਗਾਉਣ ਮੁੱਖ ਤੈ ਸੀ, ਸਾਰੀ ਰਹਿਤ ਮਰਜ਼ਾਦਾ ਜਿਹੜੀ ਦ੍ਰਿੜ ਕਰਾਉਣ। ਅੱਜ ਤੋਂ ਵਾਸੀ ਖਾਲਸਾ ਆਨੰਦਪੁਰ ਸਾਹਿਬ ਦਾ, ਨਾਨਕ ਗੁਰੂ ਕੇ ਲਾਹੌਰ ਨੇ, ਗੁਰੂ ਕੇ ਸਥਾਨਾਂ ਦੇ ਦਿਦਾਰੇ ਕਰਨੇ ਨੇ, ਘੱਟ ਤੋਂ ਘੱਟ ਪੰਜਾਂ ਤਖਤਾਂ ਦੇ ਦਸਵੰਧ ਦੀ ਮਾਇਆ ਵੀ ਉੱਥੇ ਅਰਪਣ ਕਰਨੀ ਹੈ। ਦਿਦਾਰੇ ਗੁਰੂ ਕੇ ਸਥਾਨਾਂ ਦੇ ਕਰਨੇ ਨੇ, ਅੰਮ੍ਰਿਤਸਰ ਸਾਹਿਬ ਆਦਿਕ। ਇਹ ਸਾਰੇ ਗਿਆਨ ਨੌਲੇਜ ਦਿੱਤੀ ਜਾਂਦੀ ਹੈ, ਜਹੇਦਾਰ ਖੜੋ ਕੇ ਬੋਲਦਾ ਹੈ, ਰਹਿਤ ਮਰਜ਼ਾਦਾ ਵਿੱਚ ਕਿਵੇਂ ਰਹਿਣਾ ਵਾ, ਹਰ ਰੋਜ਼ ਤਿਆਰ ਪਰ ਤਿਆਰ ਰਹਿਣਾ ਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨੇ, ਗੁਰੂ ਕੀ ਸਤਸੰਗਤ ਕਰਨੀ, ਕਥਾ ਕੀਰਤਨ ਸੁਣਨਾ ਵਾ, ਇਹ ਸਾਰੀ ਰਹਿਤ ਜਿਹੜੀ ਹੈ ਪ੍ਰਪੱਖ ਕਰਾਵੇ। ਔਰ ਗਾਉਣ ਮੁੱਖ ਤੈ ਸੀ, ਮੁੱਖ ਤੋਂ ਉੱਚੀ ਬੋਲ ਕੇ,
1: ਪੰਜ ਕੋਸ਼ ਅੰਤਰੀਵ ਦੁਖਤ ਦਿਖਾਇਆ ਤੀਤ,
0: ਜਿਹੜੇ ਪੰਜ ਕੋਸ਼ ਆ ਅੰਦਰ ਪੜਦੇ ਨੇ ਅੰਤਰੀਵ, ਉਹ ਬਹੁਤ ਜ਼ਿਆਦਾ ਦੁਖਦਾਇਕ ਨੇ, ਇਹ ਵੀ ਸੰਗਤ ਨੂੰ ਸਮਝਾਉਣਾ।
1: ਜਨਮ ਮਨ ਲੀਵ ਸੰਗੀ ਇਨ ਕੈ ਸਹੀ,
0: ਜਿਹੜੇ ਇਹਨਾਂ ਦੇ ਸੰਗੀ ਹੁੰਦੇ ਨੇ ਪੰਜ ਕੋਸ਼ਾਂ ਦੇ, ਉਹ ਜਨਮ ਮਰਨ ਦੇ ਵਿੱਚ ਪਏ ਰਹਿੰਦੇ ਹਨ।
1: ਇਨ ਕਿਆ ਸੰਗ ਜੀਵ ਜੋ ਰਹਾਏ ਸੁਖ ਸੀ,
0: ਇਹਨਾਂ ਤੋਂ ਸੰਗ ਜਿਹੜੇ ਵੱਖਰੇ ਹੋ ਕੇ ਨਿਰਲੇਪ ਹੋ ਕੇ ਰਹਿਣਗੇ, ਉਹ ਜੀਵ ਸੁੱਖਾਂ ਦੇ ਵਿੱਚ ਸੋ ਸੀਵ ਸੌ ਜਾਣਗੇ, ਉਹ ਆਨੰਦਮਈ ਜੀਵਨ ਬਤੀਤ ਕਰਨਗੇ।
1: ਪਾਏ ਹੈ ਪਰਮੇਸ਼ ਪੀਵ ਥੀਵ ਰੂਪ ਵੇਸ ਹੈ,
0: ਤੇ ਪਰਮੇਸ਼ਰ ਪਤੀ ਨੂੰ ਉਹ ਪਾ ਲੈਣਗੀਆਂ ਰੂਹਾਂ, ਉਹਦਾ ਰੂਪ ਹੀ ਹੋ ਜਾਣਗੀਆਂ।
1: ਯਾਦ ਗੌਣ ਪਾਂਚ ਬਹਿਰਾ ਪੀ ਤਿਆਗੇ ਸਾਚ,
0: ਜਿਵੇਂ ਪੰਜ ਅੰਤਰੀਵ ਕੋਸ਼ ਛੱਡਣੇ ਆ, ਐਵੇਂ ਬਾਹਰਲੇ ਮੀਣੇ, ਮੀਣੇ ਮਸੰਦੀਏ, ਧੀਰ ਮਲੀਏ, ਰਾਮਦਾਈਏ, ਗੰਗੂਸ਼ਾਈਏ, ਸਿਰਗੁੰਮ ਇਤਿਆਦਿਕ, ਉਹਨਾਂ ਪੰਜਾਂ ਨੂੰ ਬਹਿਰਾਂ ਪੀ ਤਿਆਗਾ ਸਾਚ, ਬਾਹਰਲੇ ਵੀ ਇਹ ਪੰਜਾਂ ਦੇ ਨਾਲ ਮੇਲ ਨਹੀਂ ਕਰਨਾ ਹੈ।
1: ਨਾਮ ਮਾਹੇ ਆਜ ਅਖੈ ਸੁਖ ਲੈ ਸਹੀ,
0: ਵਾਹਿਗੁਰੂ ਦੇ ਨਾਮ ਵਿੱਚ ਹਰ ਵੇਲੇ ਰਚਿਆ ਰਵੇ, ਮਿਲਿਆ ਰਵੇ ਮਨ, ਅਤੇ ਅਖੈ ਸੁੱਖ ਇੱਕ ਰਸ ਰਹਿਣ ਵਾਲਾ ਸੁੱਖ ਫਿਰ ਉਹ ਸਿੱਖ ਪ੍ਰਾਪਤ ਕਰ ਲਵੇਗਾ। ਇਹ ਮਰਿਆਦਾ ਦੱਸਣ, ਇਹਦਾ ਵਿਸਥਾਰ ਕੱਲ੍ਹ ਨੂੰ ਕਰਾਂਗੇ, ਅੱਜ ਇੱਥੇ ਸਮੇਂ ਦੀ ਸਮਾਪਤੀ ਹੈ। ਸੋ ਇਹ ਮਰਜ਼ਾਦਾ ਜੋ ਅੰਮ੍ਰਿਤ ਸੰਚਾਰ ਦੀ ਕੁਝ ਗਿਆਨੀ ਗਿਆਨ ਸਿੰਘ ਜੀ ਨੇ ਦੱਸੀ ਹੈ, ਕਹਿੰਦੇ ਇਹੋ ਜਿਹੇ ਸਿੰਘ ਚੜ੍ਹਦੀ ਕਲਾ ਵਾਲੇ ਹੋਣ, ਅਤੇ ਪੂਰੀ ਚੜ੍ਹਦੀ ਕਲਾ ਵਿੱਚ ਹੀ ਮਰਿਆਦਾ ਸੰਗਤ ਨੂੰ ਦੱਸਣ। ਸੋ ਇਹ ਭਾਈ ਓਂ ਗੁਰੂ ਦਾ ਪੰਥ ਹੈ, ਅਤੇ ਪੰਥ ਦਾ ਭਾਈ ਅੰਗ ਬਣੋ, ਅੰਮ੍ਰਿਤ ਛਕੋ, ਲੋਕਾਂ ਨੂੰ ਪ੍ਰੇਰਨਾ ਦੇਣ। ਇਹ ਗਿਆਨੀ ਗਿਆਨ ਸਿੰਘ ਜੀ ਅਖੀਰ 'ਤੇ ਹੁਣ ਸਮਝਾ ਰਹੇ ਨੇ, ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨ

Будь. И. Овесепатокасамманди. Нуре арсахам курсахам.

ਸੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਸੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਵਿਧਾਤਾ ਰਹਾਉ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ, ਰਾਮ ਨਾਮ ਔਖਦ ਦੀ ਆਏ ਕਾ ਨਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਆਂ, ਦੇਖੈ ਗਾ ਦੇਵਣ ਹਾਰ। ਤੇਰੇ ਦਾਨ ਕੀਮਤ ਨਾਮ ਪਵੈ, ਤਿਸ ਦਾਤੇ ਕਮਨ ਕੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਤਿਓ ਮੇਲ। ਕਰੇ ਹੋ ਪਹੁੰਚਾ ਸੱਦੜੇ ਨਿਤ ਪਵਾਨਾ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸੋਏ ਦਸਿਆ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹ ਹੋਆ। ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਦ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸਭ ਦਵਾ ਜੰਤ ਪਿਹਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਾਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਹਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉ ਤਾਂ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਅੰਤਰ ਹੂੰ ਮੈਂ ਕੰਡਾ ਹੈ। ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੈ।
ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸਰਾ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਦਾ ਹਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਆਗੈ ਬਸਨ ਸੁਹੇਲਾ ਔਧ ਘਟ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਪਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇਰ ਹਲ ਵਤਾਰ ਭੁੱਕੇ ਆ ਭੁੱਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਹੀ ਤਕਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਲਈ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਰੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੀ ਤਨਖੇ ਹੀ ਗਾਵੈ ਕੋ ਜੀ ਲੈ ਫਿਰਦੇ ਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੀ ਕਹਿ ਹਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸਿਆ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਇ ਪਾਖੇ ਆ ਭਾਉ ਪਾ ਰੱਖਿਆ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤ ਆਰੂ ਫਿਰ ਕੇ ਅੱਗੇ ਰੱਖੇ ਅੱਜ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਸਨੂੰ ਤੇਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਕਤ ਵਾਰ ਨਾਨਕ ਵਹਿ ਜਾਣੀ ਹੈ ਸਭ ਆਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਰ ਰੱਖੀ ਹੈ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਮਨਾ ਜੀਆਂ ਕੈਕ ਦਾਤਾ ਉਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੀ ਨਾਈ ਕਰੀ ਜੇ ਤੀਸਰ ਉਪਾਈ ਵੀ ਕਾਵਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਬਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਮਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਈ ਚੰਗਾ ਨਾਉਰ ਕਾਇਕਾ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਇਆ ਵਈ ਤਾਂ ਬਾਤ ਨੂੰ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪਲੋ ਪਾਤਾਲ ਸੁਣਿਆ ਪੋਹਣ ਸਕਿਆ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ

ਜੀ ਕੋਮਣ ਜਾਣਾ ਮਨ ਕੋਈ ਮੰਨਾ ਸਭ ਤੋਂ ਹੋਇਆ ਮਨ ਬਹੁਤ ਦਹੋ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹੇ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋਮਣ ਜਾਣਾ ਮਨ ਕੋਈ ਮੰਨਾ ਮਾਰਗ ਠਾਕਨ ਪਾਏ ਮੰਨਾ ਪਤ ਨੂੰ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋਮਣ ਜਾਣਾ ਮਨ ਕੋਏ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰਗੁਰ ਸਿੱਖ ਮੰਨਾ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੀ ਕੋਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਿਰਗ ਮਾਨ ਪੰਚੇ ਸੋਹ ਦਰਲਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋ ਅਸਟੇ ਆਠ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੀ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਪ ਸੁਣਨਾ ਲਿਖਿਆ ਓੜੀ ਕਲਾਵੇਂ ਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਕਵੇਦ ਪਾਠ ਸੰਖ ਯੋਗ ਮਨੜਾਹਾ ਹਰਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਪਕਸਾਰ ਸੰਖ ਮੋਹਨ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਘ ਗੜਬੜ ਹੱਤਿਆ ਕਮਾਹਿ ਸੰਘ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਰਾ ਹਿਸੰਖ ਮਲੇਸ਼ ਮਲ ਭਾਖਾ ਹਿਸੰਖ ਨਿੰਦਕ ਸਿਰ ਕਰ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਕਾਹ ਹਸਤ ਭਾਰ ਹੋਏ ਅਖਰੀ ਨਾਭ ਅਖਰੀ ਸਾਰਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਲ ਕਰਸ ਸੰਯੋਗ ਬਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤ੍ਰਿਪਤਿ ਪਾਹੀ ਜੀਤਾ ਕੀਤਾ ਤੀਤਾ ਨਾਵ ਨਾਵ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ

ਕੀਤਾ ਭਾਉ ਅੰਤਰ ਗਲਤ ਗੀਤ ਮੰਦਾਵ ਸਗੁਣ ਤੇਰੇ ਮੈਂ ਨਾ ਹੀ ਕੋਈ ਵਣਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਧ ਬਾਣੀ ਬਨਵਾਓ ਸਤ ਸੋ ਹਰਸ ਦਾ ਮਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਮੁਕਤ ਨਾ ਪਾਇਓ ਕਾਦੀ ਆਦਿ ਲੇਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਵਾਹ ਨਾ ਕੋਈ ਜਾ ਕਰਤਾ ਸੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਅੱਖਾਂ ਕਿਵਸਾ ਲਾਹੀ ਕਿਵਰਨੀ ਕਿਵਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੁਖ ਸਿਆਣਾ ਕਿਵ ਕਰੇ ਆਖਾਂ ਕਿਵਸਾ ਲਾਹੀ ਕਿਵਰਨੀ ਕਿਵਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੁਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਇਆ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੀਰ ਕਹਿਣਕ ਬਾਤ ਸਾਹਸ ਅਠਾਰਾਂ ਕਹਿਣਕ ਤੇ ਵਾਸਲੂ ਧਾਤ ਲੇਖਾ ਹੋਏ ਤਾਲੀ ਕਿਆ ਲੇਖਾ ਹੋ ਵਰਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੇ ਵਾਹਾ ਪਵਹ ਸਮੰਦ ਨਾ ਜਾਣੀਆ ਹੈ ਸਮੰਦ ਸਾਹਿਬ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੁਣਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਨਾਨ ਤੰਤ ਨਾ ਕਰਨਾ ਦੇਣ ਨਾਨ ਤੰਤ ਨਾ ਵੇਖਣ ਸੁਣ ਨਾਨ ਤੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ

ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਮਲਿਆ ਵਹਿ ਮਲਾ ਜਾਹੀ ਮਲ ਭਾਈ ਮਲਾ ਸਮਾਹੀ ਮਲ ਧਰਮ ਮਲ ਦੀਬਾਣ ਮਲ ਤਲ ਮਲ ਪ੍ਰਵਾਣ ਅਮਲ ਬਖਸੀਸ ਮਲ ਨਿਸਾਣ ਮਲ ਕਰ ਮਲ ਪ੍ਰਮਾਣ ਮਲੋ ਮਲੇ ਆਖਿਆ ਨਾ ਜਾਏ ਆਖਾ ਕਰਹਿ ਲਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜਕ ਕਰਵ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਹੈ ਦਾਨਵੇ ਆਖੇ ਦੇਵ ਆਖੇ ਸੋਰ ਨਾਨ ਮੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਾਹੇ ਕਾਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਹੇ ਤਾਂ ਆਖਣ ਸਕਹਿ ਕਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲਕੀ ਅਸਰ ਗਾਵਾਰਾ ਗਾਵਾਰੂ ਸੋ ਡਰ ਕੇ ਹਾਸੋ ਘਰ ਕੇ ਹਾਜਤ ਬੈਸਰ ਬਸਮਾਲੇ ਬਾਜੀ ਨਾਦ ਅਨੇਕ ਅਸੰਕਾ ਕੀਤੀ ਬਾਬਣ ਹਾਰੇ ਕਿਤੇ ਰਾਗ ਭਰੀ ਸੋ ਕਹਿਨ ਕਿਤੇ ਗਾਵਣ ਹਾਰੇ ਗਾਵੈ ਹੈ ਤੁਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਦਸ ਵਾਰੀ ਗਾਵੈ ਹਿੰਦ ਦਸ ਬੈਠੇ ਦੇਵਤੇ ਆਦਰ ਨਾਲੇ ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪੜ੍ਹਨ ਲੱਗੀ ਸਿਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ

ਤੇਰੇ ਭਗਤ ਰਸਾਲੇ। ਹੋਰ ਕੀਤੀ ਗਾਵਨ ਸੇ ਮੈਂ ਚਿਤਨਿਆ ਵੋ ਨਾਨਕਿਆ ਵਿਚਾਰੀ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਅਸੀਂ ਜਨ ਜਾਸੀ ਰਚਨਾ ਦਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ, ਕਰ ਕਰ ਵਿਖਾ ਕੀਤਾ ਆਪਣਾ ਜਬਤ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ, ਆਦੇਸ ਸਹਿ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵੱਜ ਹਨਾਥ, ਆਪ ਨਾਥ ਨਾਥੀ ਸਭ ਜਾ ਕੀ ਹਿਰੇ ਦਿਸੇ ਦਵਰਸਾਦ, ਸੰਯੋਗ ਵਿਯੋਗ ਦੇ ਕਾਰਜ ਲਾਵੇ ਲਿਖੇ ਆਵੇ ਭਾਗ, ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ, ਜਿਵਤ ਸੁਭਾਵਤ ਵਿੱਚ ਲਾਵੈ ਜੇ ਹੋਵੇ ਪ੍ਰਮਾਣ, ਉਹ ਵੇਖੇ ਉਹਨਾਂ ਨਦਰ ਨੇ ਆਵੇ ਬਹੁਤ ਹੀ ਵਡਾਣ। ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਆਸਨ ਲੋ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਗੇੜਾ ਆਖੀ ਇੱਕ ਨਾਮ ਜਗਦੀਸ਼, ਇਹ ਤਰਾ ਪਤ ਪਬੜੀ ਆ ਚੜੀਆ ਹੋਇਆ ਕੇਸ, ਸੁਣ ਗੱਲਾਂ ਆ ਕਾਸਕੀ ਕੀਟਾ ਆਈਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਆਖਣ ਜੋੜ ਚ ਪਹਿਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਨਾ ਜੀ, ਆਖਣ ਜੋੜ ਚ ਪਹਿਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਬਰਨਾ ਹੈ ਜੋਰ ਜੋਰ ਨਾ ਰਾਜ ਮਾਲ ਮਰਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵਿਕੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਵਾਰ, ਪਾਵਣ ਨੂੰ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪੁਰ ਕੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ, ਤਿੱਥੇ ਸਾਵਨ ਪੰਚ ਪਰਿਵਾਰ ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੇ ਪਾਏ ਨਾਨਕ ਗਏ ਜਾਪੈ ਜਾਏ, ਧਰਮ ਕਣਕਾਏ ਹੋ ਧਰਮ ਗਿਆਨ ਕਣਕਾਏ ਆਖੋ ਕਰਮ, ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਰਮ, ਇਸ ਕੀਤੇ ਬ੍ਰਹਮੀ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ, ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ, ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ, ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸੰਬੰਧ, ਕੀਤੀ ਆ ਕਾਣੀ ਕੀਤੀ ਆ ਬਾਣੀ ਕੀਤੀ ਪਾਤ ਨਰਿੰਦ, ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ, ਗਿਆਨ ਕਰਨ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਮਡੋਦ ਕੋਡ ਆਨੰਦ, ਸਰਮਕੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਦੋ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ, ਕਰਮ ਕਣਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਰ ਸੂਰ, ਤਿੰਨ ਮਹਿ ਰਾਮ ਰਹੇ ਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਹਟਾਗੇ ਜਾਏ, ਜਿਨ ਕਹਿ ਰਾਮ ਸਹਿ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਈ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੀ ਕਹਿ ਨਦ ਨਿਹਾਲ, ਤਿੱਥੇ ਖੰਡ ਮੰਡਲ ਵਰਭੰਡ, ਜੀ ਕੋ ਕਥਤ ਅੰਤ ਨਾਂਤ, ਤਿੱਥੇ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਵੈਤ ਵਿਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾਂਗ ਕਰੜਾ ਸਾਰ, ਜਾਤ ਪਹਾਰਾ ਧੀਰ ਸੁਨਿਆਰ, ਹਰਨ ਮਤ ਵੇਦ ਥੀਆਰ, ਭਾਉ ਕੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਥ ਢਾਲ, ਘੜੀਐ ਸਭ ਦੇ ਸੱਚੀ ਟਕਸਾਲ, ਜਿਨ ਕੋ ਨਦਰ ਕਰਮ।

ਦੁਆਈ ਦਾਇਆ ਕੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛੱਪੈ ਛੰਦ ਤਵੈ ਪ੍ਰਸਾਦ ਚੱਕਰ ਚੇਹਨ ਔਰ ਵਰਣ ਜਾਤ ਔਰ ਪਾਤ ਨਹਿਨ ਜਿਹ ਰੂਪ ਰੰਗ ਅੜੇਕ ਭੇਕ ਕੋ ਕਹਿਣ ਸਕਤ ਕਿਹਾ ਚਲ ਮੂਰਤ ਔਰ ਭਾਵ ਪ੍ਰਕਾਸ਼ ਮਿਤ ਤੋਰ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿ ਜਾਏ ਤ੍ਰਿਭਾਵ ਮੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋਤ ਸਰਵਨਾਮ ਕਥਾ ਕੰਮ ਤਵੈ ਸਰਵਨਾਮ ਕਥਾ ਕਾਵਨ ਕਰਮ ਨਾਮ ਵਰਣ ਸਮਤ ਭੁਜੰ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹਿ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਰੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੋਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤੇ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੌਖ ਨਮੋ ਸਰਵ ਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲਿਖ ਹੈ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤੈ ਪੀਤੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗੈ ਸਰਗੈ ਅਨਿਲ ਹੈ ਨਾਦਿ ਹੈ ਜੇ ਹੈ ਜਾਦ ਹੈ ਜਨਮ ਹੈ ਭਰਨ ਹੈ ਭੂਤ ਹੈ ਭੰਨ ਹੈ ਅਗੰਜ ਹੈ ਭੰਜ ਹੈ ਝੂਜਿਆ ਝਾਂਜਿਆ ਮੀਕਾ ਰਪੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸੀ ਕਹਿ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁਖ ਹੈ ਕਰਮ ਹੈ ਭਰਮੈ ਜੀਤਿਆ ਪੀਤਿਆ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਭਗਾਉਣੀ ਨਮ ਸਰਭਾਉਣੇ ਅਨੰਗੀ ਅਨਾਥ ਨਸੰਗੀ ਪਰਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੀ ਨਮ ਚੰਦਰ ਚੰਦਰ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਾਨ ਤਾਨੀ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਪਾਨ ਪਾਨੀ ਨਮ ਵਾਦ ਵਾਦੇ ਅਨੰਗੀ ਅਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਦਾ ਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾ ਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਪਾਣੀ ਨਮੋ ਸੁਪਨ ਗਿਆਤਾ ਨਮੋ ਲੁਕ ਮਾਤਾ ਭੇਖੀ ਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੀ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੂਪ ਹਰਤਾ ਨਮੋ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਤਦਾਨੰਦ ਸਰਵੰਗ ਪਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਹਿਤ ਦਾਬਲ ਦਾਬਲ ਕਰਤਾ ਅਦੋਰ ਗਰਦੰ ਅਗੰਗ ਉਹਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰਸਪਾਲੰਗ ਸਦਾ ਸਰਵਦਾ ਸਦਾਤਾ ਦਇਆਲੰਗ ਅਛੇਦੀ ਭੇਦੀ ਨਾਮ ਕਾਮ ਸਮਸਤ ਉਪਰਾਧੀ ਸਮਸਤ ਧਾਮ ਤੇਰਾ ਜੋਰ ਚਾਚਰੀ ਛੰਦ
जले है थले है पीत है पेय है प्रभु है जु अधिस है पीस है भुजंग प्रया छंद अगाध्य बाध्य आनंद स्वरूपे नो सुरमान समस्त निदाने नमस्तवंग नरनाथि नमस्तवंग परमाथि नमस्तवंग अगंजी नमस्तवंग भंजी नमस्तवंग काले नमस्तवंग पाले नमो सर्वदिशे नमो सर्वपिसे नमो राजराज नमो साज साज नमो साह साहि नमो माह माहि नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वप्रीतंग नमो सर्वज्ञानंग नमो प्रमतानु नमो सर्वमंत्रंग नमो सर्वजंत्रंग नमो सर्वदृशंग नमो सर्वकृष्ण नमो सर्वरंगे त्रिभंगी अनंगे नमो जीव जीव नमो बीज बीजे अखिजे अपिजे समसंग प्रसिजे कृपालंग स्वरूपेको कर्म पुनरासी सदा सर्वदा हृदय सिद्ध निवासी चरपट छंद प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्म कला कर्म सर्वंग दाता सर्वंग ज्ञाता सर्वंग भाने सर्वंग माने सर्वंग प्राणंग सर्वंग त्राणंग सर्वंग भुगता सर्वंग युक्ता सर्वंग देवंग सर्वंग पेवंग सर्वंग काले सर्वंग पाले रूवाल छंद त्व प्रसाद आदि रूप अनाद मूर्त जोन पुरख पार सर्वमान त्रिमान देव भेवाद उदार सर्व पालक सर्व कालक सर्व कोपन काल जत्र तत्र विराजिहि अवधूत रूप लसाल नाम ठाम न जात जाकर रूप रंग न रेख

ਮਹੀਨ ਪੇਖ ਧਮ ਨਹ ਜਾਇ ਸਰਮਨ ਸਰਬਤਨ ਸਦੈ ਮਨ ਤਾਹਿ ਏਕ ਮੂਰਤ ਨੇਕ ਦਸਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖਿਲ ਅਨੰਤ ਕੋ ਪ੍ਰੇਕ ਦੇ ਭਿਵ ਨ ਜਾਣਹੀ ਜਿਹ ਵੇਜ ਔਰ ਕਤੇਬ ਰੂਪ ਨ ਜਾਤ ਪਾਸੋ ਜਾਣਹੀ ਕਹਿ ਜੇ

infatti ekko omkar satguru prasad patshahi dasvin chapa patshahi dasmin to prasad svaye srab go sodh samoh sudhan ke dekh priyo kar jog jati ke sur swardhan sodh sudhadak san samohan ekmati ke ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕ੍ਰਤੀ ਬਿਨੇ ਕ੍ਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੋਦ ਪਾਉਣ ਕੇ ਗੁਣ ਕੋ ਜਾਤ ਨਵਾਰੇ ਭਾਰੀ ਭਜਨ ਕੇ ਭੂ ਭਲੀ ਬੇਦ ਨਿਆਬਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੁਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇ ਸਦਸਾਨ ਕੋ ਬਾਜਤ ਢੋਲ ਮ੍ਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪੇਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਪਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨੰਤ ਕੋ ਅੰਤ ਕੀ ਧੰਮ ਸੁਧਾਰੇ ਤੀਰਥ ਨਾਰ ਦਾ ਆਤਮ ਦਾਨ ਸੋ ਸੰਜਮ ਨੇਮ ਅਨੇਕ ਪਸੀਕਾਏ ਵੇਦ ਪੁਰਾਣ ਕਤੇ ਵਿਕਰਾਣ ਜ਼ਮੀਨ ਚ ਬਣਸ ਬਣ ਕੇ ਪੇਖਾਏ ਪਵਨ ਹਾਰ ਜਤੀ ਜਤਾਰ ਸਭੈ ਸੁਭ ਚਾਰ ਹਜ਼ਾਰ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨਾ ਲਿਖਾ ਹੈ ਸੁਧ ਸਿਪਾਹਾ ਦੁਰੰਤ ਵਾਸੁ ਸਾਸਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਭਰਿ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੌਰ ਅਰੀਨ ਮਰੋਰ ਮਵਾਸਨ ਮਾਤੀ ਮਤੰਗਣ ਮਨ ਬਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਪਾਰ ਬਡੇ ਬਰਿਆਰ ਵਿਚਾਰਾ ਸਾਰ ਕੀ ਧਾਰ ਪਛਈਆ ਤੌਰ ਦੇਸ ਮਿਲਿੰਦ ਮਵਾਸਨ ਮਾਤੀ ਜਾਨ ਕੇ ਮਾਨ ਮਲਈਆ ਗੜ ਗੜਾਂ ਕੀ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰ ਨਾਇਕ ਜਾਚਕ ਨੇ ਇੱਕ ਸੋ ਇੱਕ ਦਵਈਆ ਦਾਨਵ ਦੇਵ ਨਿੰਦਨ ਸਾਹ ਤ੍ਰਿਭੂਤ ਵੇਖ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰਜਗ

ਦੇਖੇ ਯਾਰ ਸੋ ਬੈਠ ਕੇ ਐਸੇ ਹੀ ਅਸੀਂ ਸੋ ਬੈਸਪਤਾਇਓ ਸਾਚ ਕਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੋਤਰੇ ਸਿਰੂ ਕਾਹੂ ਲੈ ਲਿੰਗ ਗਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪਛਾ ਹੁਕ ਸੀਸ ਨਵਾਇਓ ਕੂਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਰ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾਏ ਤੁਮ ਕਾਬੋ ਆਪ ਹਰ ਦੈ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾਈ ਕਰਤਾਰਾ ਔਰ ਅੱਛਾ ਨਿਜ ਕਰ ਦੈ ਕਰੀਐ ਸਭੈ ਨੁਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉਂ ਜੋ ਵਰ ਚਾਉ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝਾ ਬਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲਿਓ ਮੋਹ ਰੱਖਣ ਹਾਰੀ ਸਾਹਿਬ ਸੰਤ ਸਾਹਿਬ ਪਿਆਰੇ

ਆ ਤੂੰ ਜਥ ਨੂੰ ਪਜਾਇਓ। ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੇ ਹੁੰਬਾਰਾ। ਨਮਸਕਾਰ ਤਸਿੱਖੋ ਹੁੰਬਾਰੀ ਸਗਲ ਪ੍ਰਜਾ ਜਿਨੇ ਆਪ ਸੁਵਾਰੀ। ਸਿਵਕਨ ਕੋ ਸਾਹਿਬ ਗੁਣ ਸੁਖ ਦੀਓ ਸਤਰਨ ਕੋ ਪਾਲ ਮੁਹੰਮਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਇਹ ਕੇ ਕੀ ਪੀਰ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣਾ। ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ। ਜਬ ਆ ਕਰ ਕਰ ਤੁਹ ਕਬ ਹੋ ਤੁਮ ਅਮਰ ਦੇਹ ਧਰ ਸਭ ਹੋ ਜੇਤੇ ਬਦਨ।

ਆਦਿਕ ਨੀਲਾ ਨਾਦ ਸੰਭ ਤਾਕਾ ਮੂੜੋ ਚਾਰਦ ਭੇਦਾ ਜਾਕੋ ਭੇਵਨ ਪਾਪਤ ਬੇਦਾ ਤਾਕੋ ਕਰ ਪਾਹਰ ਅਨੁਮਾਨਤ ਮਾਹ ਮੂੜ ਕਰ ਭੇਦਨ ਜਾਣਤ ਮਹਾਦੇਵ ਕਉ ਕਹਿ ਤਿਸ ਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾਣਾ ਜਾਇ ਪਸਾਰਾ ਕਿਹ ਵਿ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਰੂਪ ਤਰੂਪਾ ਰੰਗ ਭੈ ਰਾਵ ਕਹੀ ਭੂਪਾ ਅੰਡਜ ਜੀਰਜ ਸੇ ਤਜ ਕੀਨੀ ਉਤਪੁਜ ਖਾਨ ਬਾਹੁਰ ਰਸਦੀਨੀ ਕਹੁ ਪੂਰ ਰਾਜਾ ਹੋ ਬੈਠਾ ਕਹੁ ਸਿਮਟ ਭੈ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਮ ਭਵ ਅਰਜੁਗਾ ਸੁਸੀਅੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੋਟ ਜਿੱਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜੋ ਤਬ ਸਰਣੀ ਪਰੇ ਤਿਨਕੇ ਦੋਸ਼ ਦੁਖਤ ਹੈ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾ ਕੇ ਕਾਰਨ ਹੈ ਰੱਛਾ ਹੋਈ ਤਾ ਹਿਸੁ ਕਾਲਾ ਦੁਸ਼ਟ ਤਰੰਤ ਗਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੜ ਛਾ ਛੁਪ ਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰ ਦੁਖ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈਲੇ ਹੋ ਬਾਰੀ ਸਰਬ ਠੋਰ ਮੋਹ ਸਹਾਈ

ਭਈ ਦੁੱਖ ਦਰਦ ਭਾਉ ਨਿਕਟ ਨੰਗ ਤੇ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ 1700 ਜੈ ਅਰਧ ਸਹਿਜ ਪੁਣਤੀਨ ਕਹਿ ਜੈ ਭਾਦਰੋ ਸੁਧੀ ਅਸ਼ਟਮੀ ਰਵ ਬਾਰਾ ਤੀਰ ਸਤਦਰੋ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ, ਓਅੰਕਾਰ ਸਤਿਗੁਰ ਪ੍ਰਸਾਦਿ।

ਕਾਰਜ ਸਭ ਸਵਾਰਣ ਸਭ ਨਾਂਗਲ ਸਮਰੱਥ ਸੁਆਮੀ ਸੋ ਕੇ ਉਮਰ ਹੁਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾਲੀ ਸਾਚੇ ਸਾਹਿਬਾਂ ਕਿਆ ਨਾਹੀਂ ਕਰਤੇ ਰਾਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਰ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਣ ਪਾਇਆ ਤੂੰ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨੁ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ

ਕਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਦਰ ਸਾਰੇ ਅੰਦਰ ਉਹ ਦਿਨ ਕੰਮ ਉਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣੇ ਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ

ਪਾਈ ਹੈ। ਹੁਕਮ ਮੰਨਿਓ ਗੁਰੂ ਕੀ ਰਾਹ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਚਤੁਰਾਈ ਨਾ ਪਾਇਆ

ਚਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਲਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾ ਹੀ ਤੇਰਾ ਨਾਲੇ।

ਨਾਨਕ ਮਨ ਪਿਆਰੇ ਤੁਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋ ਨਾ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖ ਹੈ ਤਾ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਉਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਏ ਕਵੇਕ ਪ੍ਰਸ਼ਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤਿਨੇ ਅੰਮ੍ਰਿਤ ਗੁਰ ਤੇ ਪਾਇਆ।

ਆਪਤ ਜਿਹਾ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਰ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹਿਤ ਵਿਚਲਾ ਸੁਆਮੀ ਹੁਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹਿਤ ਵਿਚਲ ਹਜਨਾ ਮਾਰਗ ਪਾਵੇ ਕਰ ਕਿਰਪਾ ਜਨਨਾ ਬਲਾਹਿਸੇ ਹਰ ਹਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਿਤ ਵਿਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਨ ਕੈ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਰੈ ਘਨੇ ਕਰਹ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂ ਜਿਨੀ ਹਰਤਿਆਇਆ ਹਰਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਤੋਂ ਪੁੱਜ ਸੰਗਤ ਸਬਾਈਆ ਕਹਿੰਦੇ ਪੁੱਜ ਸੁਣਦੇ ਪੁੱਜ ਸੇ ਪੁੱਜ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪੁੱਜ ਜਿਨੀ ਗੁਰਮੁਖ ਹਰ ਹਰਤਿਆਇਆ ਕਰਮੀ ਸਾਜ ਨੂੰ ਉਪਜੈ ਮਨ ਸਾਜ ਹਸਾ ਸਹ ਨਾ ਜਾਏ ਨਹ ਜਾਏ ਸਹ ਸਕਤ ਸੰਜਮ ਰਹਾ ਕਰਮ ਕਮਾਏ ਰਹੇ ਕਰਮ ਕਮਾਏ ਸਾਹ ਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗ ਹਰ ਸਿਉ ਰਹੋ ਚਿਤ ਲਾਈ ਕਹਿ ਨਾਨੂ ਗੁਰ ਪ੍ਰਸਾਦੀ ਸਾਜ ਉਪਜਾਏ ਸਹਿ ਸਾਹਿਬ ਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਸਨਾ ਵੱਡਾ ਲੋਕ ਰੱਗਾ ਵਰਨ ਮਨੋਂ ਵਿਸਾਰਿਆ

ਹੈ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਈ ਅੰਤਰੀ ਆਤਮਾ ਸੰਭਾਲੀ ਆਪ ਛੱਡ ਸਦਾ ਰਹਿ ਪਰਣਾ ਗੁਰਬਿਨੇ ਆਵਣਾ ਜਾਣੈ ਕੋਇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ

ਜਿਨ ਕਉ ਨਾਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹਹੁ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਹਿ ਸੁਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਅਦ ਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸੰਭਾਉ ਸ਼ਬਦ ਸੇਤੀ ਮਨ ਮਿਲਿਆ ਸਚਲ ਆਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖਿਆ ਗੁਰਮੁਖ ਸਾਹਿਬ ਬੁਝਾਏ

ਕਹਿ ਨਾਨਕ ਸੋ ਤਤ ਪਾਇ ਜਿਸ ਨੂੰ ਅਣਦਿਨ ਹਲ ਲਾ ਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨ ਹਮਸਾਰੀਐ ਮਨੁ ਕਿਉਂ ਸਾਰੀਐ ਏਵੜ ਦਾਤਾ ਜਾਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਵਲਾਵੇ ਆਪਣੇ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵੜ ਦਾਤਾ ਸੋ ਕਿਉਂ ਮਨੁ ਹਮਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮੇ ਅੰਗ ਪਰਿਵਾਰ ਭਲਾ ਪਾਇਆ ਲਿਪ ਚੁਟਕੀ ਲੱਗੀ ਤਿਸ ਨਾਂ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਾਹੁ ਪੂਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਬਲਾ ਗਈ ਤਿੰਨੀ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀ ਅਤਿਸ ਮਿਲ ਰਹਾ ਹਰ ਵਸੈ ਮਨ ਆਏ

ਆਇਆ ਮਨ ਚਾਉ ਭਇਆ ਪ੍ਰਭਾਗ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਇਹ ਸਰੀਰ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮਹਿ ਆਇਆ।

ਵਜਾਇਆ। ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚਾ, ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾ।

ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਪਾਉੜੇ ਆਪਣੇ ਆਪ ਸਾਜਿਆ ਆਪਣੇ ਰਚਨਾ ਦੁਖ ਗੁਰੂ ਸਾਜਿਆ ਕਰਿਆ ਸਮਿਤ ਹੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇਵਾ ਕਰਿਆ ਪਸਾਓ ਤੂੰ ਜਾਣਾ ਸਭ ਸਹਿ ਦੇ ਲੈ ਸਿਰ ਦਿਨ ਖਵਾਓ ਕਰਿਆ ਸਮਿਤ ਹੋ ਚਾਓ।

ਸਦਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਮ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕੁਣ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੀ ਤੇਰੇ ਅੱਖੇ ਲੱਖ ਕਰੋੜ ਸੱਚੀ ਸਭ ਤਾਣ ਸੱਚੀ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਥੈਨ ਸੱਚ

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੋ ਵਿਸਮਾਦ ਰੰਗ ਵਿਸਮਾਦ ਰੰਗ ਹੈ ਫਿਰ ਜੰਤੂ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ

ਭਾਵ ਭੈਵ ਚਗਨ ਕਟੈ ਵਿਗਾਰ ਭੈਵ ਧਰਤੀ ਦੱਬੀ ਭਾਰ ਭੈਵ ਚਿੰਦ ਫਿਰੈ ਸਿਰ ਪਾਰ ਭੈਵ ਚ ਰਾਜਾ ਧਰਮਦਾਰ ਭੈਵ ਸੂਰ ਭੈਵ ਚੰਦ ਕੋ

0: ਕੀਤੀਆਂ ਕਾਲੀਆਂ ਕੀਤੀਆਂ ਬਾਣੀਆਂ ਕੀਤੀਆਂ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਗਾਣੇ ਕਿਤੇ ਕਣ ਕਣ ਗਾਣੀਆਂ ਕਿਤੇ ਵੇਦ ਵਿਚਾਰ ਕਿਤੇ ਮੰਗਦੇ ਕਿਤੇ ਮੰਗੇ
2: ਕਿਤੇ ਨੱਚੇ ਮੰਗਤੇ।

ਥੋੜੀ ਨਦਰ ਕਰੇ ਜੇ ਆਪਣੇ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

0: ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨੀ ਹੋਣੀ ਖਾ ਗਿਆ ਜਮਕਾਲ ਮਾਲਾ ਪਹਿਲਾ
1: ਚੇਲੇ ਨੱਚਣ ਗੁਰ ਪੈਰ ਹਲਾਏ ਫਿਰਨ ਸਿਰ ਡੁਡਰਾਵਾ ਝਾਟੇ ਪਾਏ ਵੇਖਿਆ ਲੋਕ ਹਸੈ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ।

ਸ਼ਲੋਕ ਮਹਲਾ ਪਹਿਲਾ। ਮੁਸਲਮਾਨ ਸਿਫ ਸਰੀ ਪੜ ਪ੍ਰਕੜੇ ਵਿਚਾਰ, ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾ ਈਸਾਲਾ ਦਰਸ਼ਨ ਰੂਪ ਪਾਰ, ਤੀਰਥ ਨਾਵੇਂ ਰਚਾ ਪੂਜਾ ਗੁਰੂ ਹਸਬਹਿਕਾਰ। ਜੋਗੀ ਸੁਨ ਧਿਆਨ ਜਿਤੇ ਅਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇ ਕਾਇਆ ਕਾਰ। ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਮੰਗੈ ਸਸਗੁਣ ਸੋਕਰੇ ਸੰਸਾਰ। ਚੋਰਾਂ ਜਾਰਾਂ ਤੇ ਕੁੜਿਆਰਾਂ ਖਾਰਾ ਬਾਵੇਂ ਕਾਰ, ਇੱਕ ਹੁੰਦਾ ਖਾਏ ਚਲੇ ਤਾਂ ਤਿਰ ਭਿਕਾਈ ਕਾਰ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੇ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨੇ ਸੱਚੇ ਸੋ ਚਿਤਲਾਇਆ।

ਬੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਕਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜਿਆ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਰਿਤ ਦੇਵਾ ਜਿਹੜਾ ਸਵਾਇਆ।

0: ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿ ਜੋਗ ਬੇਬਾਣ ਲੱਖ ਸੁਰਤਨ ਸਿੰਦਰਾਣ ਰਮਣ ਛੁੱਟਿਆ ਪ੍ਰਾਣ ਲੱਖ ਸੁਰਤੀ ਲੱਗਿਆ ਧਿਆਨ।

ਭਗਤ ਰਹਿਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਧੋਣ ਨਾਲ ਨਹੀਂ ਥਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਆਪ ਗਣਾਏ ਦੇ ਹਾਂ ਤੁਹਾਡੀ ਕਹਾਣੀ 'ਚ ਜਾਤ ਹੋਰ।

ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪੇ ਅਪਾਰ ਕੂੜ ਮੀਆਂ ਕੂੜ ਬੀਬੀ ਖਪੋਏ ਖਾਰ

ਸੰਤੋਖ ਸੂਤ ਜਤ ਗੰਢੀ ਸਤੋ ਅੱਠ ਏ ਜਨੇਊ ਜੀ ਕਾਹੇ ਤਾਂ ਭਾਂਡੇ ਖਤ ਨਾ ਟੁੱਟੇ ਨਾ ਮਲਗੇ ਨਾ ਜਲੇ ਨਾ ਜਾਏ ਧਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਵਿੱਚ ਚੌਂਕੇ ਪਾਇਆ ਸਿੱਖਾ ਕਰਨ ਚੜ੍ਹਾਈਆ ਗੁਰੂ ਬ੍ਰਹਮਣ ਥਿਆ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਅਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਵਾਰਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸੁਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣੀ ਸਤਸੰਗਤ ਕਰਨ ਦਾ ਸੁਭਾਗ ਸਮਾਪਨ ਬਖਸ਼ਿਸ਼ ਕਰ ਰਹੇ ਹਨ। ਜੋ ਪਾਵਨ ਪਵਿੱਤਰ ਲੜੀਵਾਰ ਕਥਾ ਉਪਦੇਸ਼ 894 ਅੰਗ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਚੌਪ ਦੇ ਸ਼ਬਦਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਕੁਝ ਸਮਾਂ ਕੁਝ ਮਿੰਟ ਆਪਾਂ ਉਹਨਾਂ ਨਾਲ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਜੋੜੀਏ। ਸੱਚੇ ਪਾਤਸ਼ਾਹ ਜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਨਾਮ ਦੇ ਵਿੱਚ ਕਿੱਡੀ ਵੱਡੀ ਬਰਕਤ ਹੈ। ਪਹਿਲੀਆਂ ਪੰਗਤੀਆਂ ਵਿੱਚ ਇਹ ਦਰਸਾਇਆ ਹੈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹਦੇ ਨਾਮ ਵਿੱਚ ਬਹੁਤ ਵੱਡੀਆਂ ਬਰਕਤਾਂ ਨੇ। ਰੱਖਣਹਾਰ ਦਇਆਲ ਸਰਨਾਇਆ ਨੂੰ ਦਿਆਲੂ ਕਿਰਪਾਲੂ ਹੋ ਕੇ ਤਰੁੱਠ ਕੇ ਪ੍ਰਸੰਨ ਹੋ ਕੇ ਦਰਬ ਕੇ ਗਲੇ ਲਾਉਂਦਾ ਰੱਖਣ ਵਾਲਾ ਹੈ ਅਤੇ ਕਰੋੜਾਂ ਭਾਵ ਖੰਡੇ ਕਰੋੜਾਂ ਜਨਮ ਜੇ ਨਿਮਕ ਮਾਤਰ ਵੀ ਮਨ ਉਹਦੇ ਨਾਲ ਪਤੀ ਜਾਂਦਾ ਜਦੋਂ ਪੂਰਨ ਇਕਾਗਰਤਾ ਬਣ ਜਾਂਦੀ ਹੈ ਪੂਰਨ ਤੌਰ 'ਤੇ ਜੁੜ ਜਾਂਦਾ ਹੈ ਕਰੋੜਾਂ ਜਨਮ ਜਿਹੜੇ ਆ ਉਹ ਖੰਡ ਦਿੰਦਾ ਹੈ। ਵਾਹਿਗੁਰੂ ਦਾ ਨਾਮ ਏਡੀ ਵੱਡੀ ਬਰਕਤ ਜਿਸ ਨਾਮ ਦੇ ਵਿੱਚ ਅਕਾਲ ਪੁਰਖ ਦੇ ਨਾਲ ਜੁੜਨ ਨਾਲ ਹੁੰਦੀ ਹੈ ਉਹਨੂੰ ਕਿਵੇਂ ਪਾਈਦਾ ਹੈ ਐਸੇ ਰਸ ਨੂੰ ਐਸੀ ਇਕਾਗਰਤਾ ਵਾਹਿਗੁਰੂ ਦੇ ਨਾਲ ਇੱਕ ਮਿੱਕਤਾ ਜਗਿਆਸੂ ਦੀ ਸ਼ਰਨਾਏ ਦੀ ਗੁਰਮੁਖ ਦੀ ਗੁਰਸਿੱਖ ਦੀ ਕਿਵੇਂ ਬਣਦੀ ਹੈ। ਕੋਟ ਭਵ ਖੰਡੇ ਨਿਮਕ ਖਿਆਲ ਇੱਕ ਨਿਮਕ ਮਾਤਰ ਖਿਆਲ ਕਰਨ ਨਾਲ ਮਨ ਦੀ ਪੂਰਨ ਇਕਾਗਰਤਾ ਸਹਿਤ ਜਦੋਂ ਮਨ ਜੁੜ ਜਾਂਦਾ ਹੈ ਫਿਰ ਇਹ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਏਡੀਆਂ ਬਰਕਤਾਂ ਨੇ ਉਹਦੇ ਨਾਮ ਵਿੱਚ ਭਾਵੇਂ ਸਾਰੇ ਜੀਵ ਉਹਦੀਆਂ ਬਰਕਤਾਂ ਸੁਣ ਸੁਣ ਕੇ ਅਰਾਧਦੇ ਨੇ ਪਰ ਅਰਾਧਿਆ ਹੋਇਆ ਕਿਹਨਾਂ ਦਾ ਸਫਲਾ ਮਿਲਦੇ ਕੌਣ ਨੇ ਉਹਦੇ ਨਾਲ ਇੱਕ ਮਿੱਕ ਕੌਣ ਹੁੰਦੇ ਨੇ ਉਹਨੂੰ ਪਾਉਂਦੇ ਕੌਣ ਹਨ ਅੱਗੇ ਮਹਾਰਾਜ ਇਹ ਦਰਸਾ ਰਹੇ। ਸਗਲ ਅਰਾਧਾ ਜੰਤ ਸਾਰੇ ਜਿਹੜੇ ਜੰਤ ਨੇ ਜੀਵ ਹਨ ਉਹਨੂੰ ਸਾਰੇ ਹੀ ਅਰਾਧਦੇ ਹਨ। ਇਹ ਨਹੀਂ ਕਿ ਇਕੱਲਾ ਮਨੁੱਖ ਉਹਨੂੰ ਅਰਾਧਦਾ ਹੈ ਉਹਨੂੰ ਚੇਤੇ ਕਰਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਇਹ ਸਾਰਿਆਂ ਨੂੰ ਹੀ ਖਿਆਲ ਹੋ ਜਾਂਦਾ ਅਨੁਭਵ ਹੋ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ
ਰਤ ਪਾਲਣਾ ਵੀ ਸਾਰਿਆਂ ਦੀ ਉਹ ਕਰਦਾ ਹੈ, ਧਰਤੀ ਸਾਜ ਕੇ, ਕੁਦਰਤ ਸਾਜ ਕੇ, ਕੁਦਰਤ ਦੁਆਰਾ ਸੱਚੇ ਪਾਤਸ਼ਾਹ ਸੰਸਾਰ ਮੰਡਲ ਵਿੱਚ ਜੀਵਾਂ ਨੂੰ ਸਾਰੇ ਸੁੱਖ ਦਿੰਦਾ ਹੈ। ਸਗਲ ਅਰਾਧਾ ਜੰਤ, ਜਿੰਨੇ ਜੀਵ ਜੰਤੂ ਨੇ ਸਾਰੇ ਉਹਨੂੰ ਅਰਾਧਦੇ ਨੇ, ਸਾਰਿਆਂ 'ਤੇ ਥੋੜ੍ਹੀ ਬਹੁਤੀ ਕਿਰਪਾ ਹੈ। ਚੀਟੀ ਅਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘੱਟ ਘੱਟ ਕੇ ਪਟ ਪਟ ਕੀ ਜਾਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫੁਰਮਾਨ ਕਰਦੇ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਸੂਖਮ ਤੋਂ ਲੈ ਕੇ ਅਸਥੂਲ ਜੀਵ, ਛੋਟੇ ਤੋਂ ਲੈ ਕੇ ਜਿੰਨੇ ਵੱਡੇ ਜੀਵ ਜੰਤ ਨੇ, ਸਾਰਿਆਂ ਦੇ ਉੱਪਰ ਉਹਦੀ ਕਿਰਪਾ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਫਲੀਭੂਤ ਹੋ ਰਿਹਾ ਹੈ, ਸਾਰਿਆਂ ਦੇ ਹਿਰਦੇ ਵਿੱਚ ਉਹਦਾ ਹੀ ਵਾਸਾ ਹੈ। ਸੱਚੇ ਪਾਤਸ਼ਾਹ ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਨਾ, ਇੱਕ ਇੱਕ ਦੀ ਪੀੜਾ ਨੂੰ ਪਛਾਣਨ ਵਾਲਾ ਹੈ, ਹਿਰਦਿਆਂ ਦੀ ਮਨਾਂ ਦੀ ਪੀੜਾ ਜਾਣਨ ਵਾਲਾ ਹੈ। ਘੱਟ ਘੱਟ ਕੇ ਪਟ ਪਟ ਕੀ ਜਾਣਾ, ਘਟਾਂ ਘਟਾਂ ਦੇ ਪੜਦਿਆਂ ਪੜਦਿਆਂ ਹਿਰਦਿਆਂ ਹਿਰਦਿਆਂ ਦੇ ਅੰਦਰ ਜੋ ਕਿਸੇ ਦੇ ਮਨ ਦਾ ਕਿਸੇ ਨੂੰ ਨਹੀਂ ਪਤਾ ਹੈ ਪੜਦੇ ਹਨ। ਉਹ ਵਾਹਿਗੁਰੂ ਤੋਂ ਕੁਝ ਵੀ ਨਹੀਂ ਛੁਪਿਆ ਹੋਇਆ, ਸਾਰੇ ਹਿਰਦਿਆਂ ਦੇ ਸਾਰੇ ਪੜਦਿਆਂ ਦੀ ਉਹ ਜਾਣਦਾ ਹੈ। ਕੋਈ ਕੀ ਸੋਚ ਰਿਹਾ ਹੈ, ਐਸਾ ਸੱਚੇ ਪਾਤਸ਼ਾਹ ਜੋ ਹੈ ਸਗਲ ਅਰਾਧਾ ਜੰਤ, ਸਾਰੇ ਜੰਤੋਂ ਨੂੰ ਅਰਾਧਦੇ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਆਪ ਜੀ ਦੇ ਬਚਨ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੋ ਵੀ ਆਵਾਜ਼ ਸੁਣਾਈ ਦਿੰਦੀ, ਜੋ ਬੋਲਦੇ ਨੇ ਮ੍ਰਿਗ ਹਰਨ ਆਦਿਕ, ਧਰਤੀ ਦੇ ਜੀਵ ਜਾਨਵਰ, ਮ੍ਰਿਗ ਮੀਨ ਪੰਖੇਰੂ, ਮੀਨ ਪਾਣੀਆਂ ਵਿੱਚ ਰਹਿਣ ਵਾਲੇ ਮੱਛੀ ਆਦਿਕ, ਪੰਖੇਰੂ ਪੰਛੀ ਉੱਡਣ ਵਾਲੇ ਆਕਾਸ਼ ਵਿੱਚ, ਧਰਤੀ ਜਲ ਵਿੱਚ ਆਕਾਸ਼ ਵਿੱਚ ਰਹਿਣ ਵਾਲੇ ਸਾਵੇ ਸਾਰੇ ਜੀਵ ਜੰਤ, ਜੋ ਬੋਲਦੇ ਆ, ਜੋ ਆਵਾਜ਼ਾਂ ਆ ਰਹੀਆਂ ਨੇ, ਵਾਹਿਗੁਰੂ ਦਾ ਨਾਮ ਹੀ ਸੁਣਾਈ ਦਿੰਦਾ ਹੈ। ਸਗਲ ਅਰਾਧਾ ਜੰਤ, ਭਾਵੇਂ ਉਹਨੂੰ ਅਰਾਧਦੇ ਸਾਰੇ ਜੰਤ ਨੇ, ਸਾਰੇ ਜੀਵ ਮਨੁੱਖ ਬਹੁਤ ਤਰੀਕਿਆਂ ਨਾਲ ਰੱਬ ਨੂੰ ਯਾਦ ਕਰਦੇ ਨੇ, ਪਰ ਪ੍ਰਾਪਤੀ ਉਹਦੀ ਕਿਹਨਾਂ ਨੂੰ ਹੁੰਦੀ ਹੈ, ਉਹਦੇ ਨਾਲ ਇੱਕਮਿਕਤਾ ਕਿਵੇਂ ਬਣਦੀ ਹੈ। ਮਿਲੀ ਹੈ ਪ੍ਰਭ ਗੁਰ ਮਿਲ ਮੰਤ, ਅਗਲੀ ਤੁਕ ਵਿੱਚ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਮਿਲੀ ਹੈ ਪ੍ਰਭ, ਉਹ ਪ੍ਰਭੂ ਨੂੰ ਮਿਲਿਆ ਜਾਂਦਾ ਹੈ, ਉਹਦੇ ਨਾਲ ਇੱਕ ਸੁਰ ਹੋਈਦਾ ਹੈ। ਮਿਲੀ ਹੈ ਪ੍ਰਭ, ਉਹਦੀ ਪ੍ਰਾਪਤੀ ਹੁੰਦੀ ਹੈ ਗੁਰ ਮਿਲ ਮੰਤ, ਜਦੋਂ ਤੱਕ ਪੂਰੇ ਗੁਰੂ ਦਾ ਬਖਸ਼ਿਆ ਹੋਇਆ ਮਿਲ ਗਿਆ ਮੰਤਰ, ਮਿਲ ਮੰਤ, ਗੁਰਪੂਰੇ ਦਾ ਬਖਸ਼ਿਆ ਹੋਇਆ ਮੰਤਰ ਮਿਲ ਜਾਵੇ, ਨਾਮ, ਨਾਮ ਦੀ ਦਾਤ ਪੂਰਿਆਂ ਗੁਰਾਂ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਮਿਲਿਆ ਜਾਂਦਾ ਜਿੰਨਾ ਚਿਰ ਹਉਮੈ ਦਾ ਭਾਵ ਨਹੀਂ ਹੁੰਦਾ ਹੈ, ਉਹਨਾਂ ਚਿਰ ਨਹੀਂ ਮਿਲਿਆ ਜਾਂਦਾ ਹੈ, ਉਹਨਾਂ ਚਿਰ ਉਹਦੇ ਨਾਲ ਇੱਕਮਿਕਤਾ ਨਹੀਂ ਹੁੰਦੀ ਹੈ। ਅਕਾਇ ਰਸ ਜੋ ਨਾਮ ਦਾ ਹਿਰਦੇ ਵਿੱਚੋਂ ਨਹੀਂ ਪ੍ਰਗਟ ਹੁੰਦਾ ਹੈ, ਜਿੰਨਾ ਚਿਰ ਹਉਮੈ ਦਾ ਨਾਸ ਨਾ ਹੋਵੇ, ਹਉਮੈ ਕਰਕੇ ਹੀ ਵਿੱਥ ਪਈ ਹੋਈ ਉਹਦੇ ਨਾਲੋਂ ਵਿਛੋੜਾ ਹੈ। ਹਉਮੈ ਕਰੀ ਤਾ ਤੂੰ ਨਾਹੀ, ਤੂੰ ਹੋਵ ਹੈ ਹੋ ਨਾਹੀ,
ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹਿ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਆਗਮ ਜੈਸੇ ਲਹਿਰ ਮੈ ਉਦਦ, ਜਲ ਕੇਵਲ ਜਲ ਮਾਹੀ। ਭਗਤ ਰਵਿਦਾਸ ਸਾਹਿਬ ਜੀ ਇਹੋ ਹੀ ਫਰਮਾਨ ਕਰਦੇ, ਜਿਨ੍ਹਾਂ ਚਿਰ ਸਾਡੇ ਵਿੱਚ ਹਉਮੈ ਹੁੰਦੀ ਉਹਨਾਂ ਚਿਰ ਤੁਸੀਂ ਨਹੀਂ, ਤੁਹਾਡੇ ਨਹੀਂ ਦਿਦਾਰੇ ਹੁੰਦੇ ਸੱਚੇ ਪਾਤਸ਼ਾਹ, ਨਿਰਲੇਪ ਹੀ ਰਹਿੰਦੇ ਹੋ, ਗੁਪਤ ਹੀ ਰਹਿੰਦੇ ਹੋ। ਤੂੰ ਹਿਰਦਾ ਗੁਪਤ ਵਸਾ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗਵਾਰੀ। ਨਹੀਂ ਪ੍ਰਾਪਤੀ ਹੁੰਦੀ ਤੁਹਾਡੀ ਹਉਮੈ ਕਰਕੇ। ਔਰ ਮਹਾਰਾਜ ਸੱਚੇ ਪਾਤਸ਼ਾਹ ਪੂਰਾ ਗੁਰੂ ਹਉਮੈ ਦਾ ਅਭਾਵ ਕਰ ਦਿੰਦਾ, ਮੇਟ ਦਿੰਦੇ ਨੇ, ਸਤਿਗੁਰੂ ਹਉਮੈ ਦਾ ਨਾਸ ਕਰਦੇ ਨੇ। ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲੇਸ਼ ਮਾਤਰ ਵੀ ਹੰਕਾਰ, ਹੰਗਤਾ, ਅਹੰ ਬੁੱਧ, ਅਹੰਕਾਰ ਵਾਲੀ, ਅਹੰ ਬੁੱਧ, ਵਾਹਿਗੁਰੂ ਨੂੰ ਥੋੜ੍ਹੀ ਜਿੰਨੀ ਵੀ ਨਹੀਂ ਚੰਗੀ ਲੱਗਦੀ ਹੈ। ਵੇਦ ਕੂਕ ਸੁਣਾਵੈ, ਵੇਦ ਵੀ ਜਿੰਨੇ ਧਾਰਮਿਕ ਗ੍ਰੰਥ ਨੇ ਕੂਕ ਕੇ ਸੁਣਾਉਂਦੇ ਨੇ, ਪੁਕਾਰ ਪੁਕਾਰ ਕੇ। ਵਿਦਵਾਨ ਪੁਰਸ਼ ਫੁਰਮਾਨ ਕਰ, ਸਿੱਖੀ ਸੋਭਾ ਪਰੈ ਹੋ ਨਾ। ਸਿੱਖੀ ਸੋਭਦੀ ਹੈ ਗੁਰੂ ਦੀ ਧਾਰਨ ਜੇ ਹੰਕਾਰ ਵਿੱਚ ਨਾ ਆਵੇ, ਹੋ ਨਾ ਹੋਵੇ, ਹਉਮੈ ਦਾ ਤਿਆਗ ਹੋਵੇ, ਨਿਮਰਤਾ ਹੋਵੇ। ਨਿਮਰਤਾ ਵਾਲਾ ਹਿਰਦਾ ਸਿੱਖੀ ਨੂੰ ਪਾਉਂਦਾ ਹੈ, ਸਿੱਖੀ ਆ ਕੇ ਸੋ ਟਿਕ ਜਾਂਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖੀ ਮਿਲੀ ਹੈ ਪ੍ਰਭ ਗੁਰਮਿਲ ਮੰਤ, ਗੁਰੂ ਦੇ ਮੰਤਰ, ਮੰਤ ਤੋਂ ਭਾਵ ਸਲਾਹ, ਗੁਰੂ ਦਾ ਮੰਤਰ ਨਾਮ ਮੰਤਰ ਜਦੋਂ ਮਿਲ ਜਾਵੇ, ਉਹਦੇ ਨਾਲ ਇੱਕ ਮਿਕ ਮਨ ਹੋ ਜਾਵੇ, ਗੁਰੂ ਦੇ ਬਖਸ਼ੇ ਨਾਮ ਦਾ ਆਰਾਧਨ ਕਰੇ, ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਬਾਣੀ ਦਾ ਅਭਿਆਸ, ਨਿਤਨੇਮ ਹਰ ਰੋਜ਼ ਉਹ ਤਾਂ ਕਰਨਾ ਹੀ, ਬਾਣੀ ਦਾ ਅਭਿਆਸ ਵੱਧ ਤੋਂ ਵੱਧ। ਜਦੋਂ ਇਹਦੇ ਨਾਲ ਮਿਲ ਜਾਂਦਾ ਮਨ, ਮਿਲ ਮੰਤ, ਗੁਰਮਿਲ ਮੰਤ ਮਿਲ ਜਾਂਦਾ ਹੈ, ਗੁਰੂ ਦੇ ਮੰਤਰ ਇੱਕ ਮਿਕ ਹੋ ਜਾਂਦਾ ਹੈ, ਇਕਾਗਰ ਚਿੱਤ ਹੋ ਜਾਂਦਾ, ਫਿਰ ਮਿਲੀ ਹੈ ਪ੍ਰਭ, ਫਿਰ ਉਹ ਪ੍ਰਭੂ ਨੂੰ ਮਿਲ ਪਈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਜੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟ ਕਰ ਦੇਖਾਇਆ, ਮਹਾਰਾਜ ਜੀ ਆਸਾ ਦੀ ਵਾਰ ਵਿੱਚ ਬਖਸ਼ਿਸ਼ ਕਰ। ਬਿਨਾਂ ਸਤਿਗੁਰੂ ਤੋਂ ਕਿਸੇ ਨੇ ਨਾ ਪਿੱਛੇ ਪਾਇਆ, ਨਾ ਹੁਣ ਕੋਈ ਪਾਵੇਗਾ, ਨਾ ਪਾਇਆ ਨਾ ਹੁਣ ਪਾਵੇਗਾ। ਸਤਿਗੁਰੂ ਦੇ ਵਿੱਚ ਆਪਣਾ ਆਪ ਹੀ ਉਹਨੇ ਰੱਖਿਆ ਹੈ, ਜਿਹੜਾ ਗੁਰੂ ਦੇ ਨਾਲ ਮਿਲ ਕੇ ਗੁਰੂ ਦੇ ਬਖਸ਼ੇ ਨਾਮ ਨੂੰ ਅਰਾਧਾ ਹੈ, ਉਹਨੂੰ ਪ੍ਰਗਟ ਕਰਕੇ ਮਹਾਰਾਜ ਹਿਰਦੇ ਰੂਪੀ ਵਿਹੜੇ ਵਿੱਚ ਪ੍ਰਗਟ ਕਰ ਦਿੰਦੇ ਨੇ, ਉਹਦੇ ਮਨ ਵਿੱਚ ਪ੍ਰਗਟ ਕਰਕੇ ਦਿਖਾ ਦਿੰਦੇ ਨੇ, ਗਿਆਨ ਕਰਾ ਦਿੰਦੇ ਨੇ ਸੱਚੇ ਪਾਤਸ਼ਾਹ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਏ। ਐ ਭਾਈ ਗੁਰੂ ਤੋਂ ਬਿਨਾਂ, ਪੂਰੇ ਮੁਰਸ਼ਿਦ ਤੋਂ ਬਿਨਾਂ ਵਾਹਿਗੁਰੂ ਦਾ ਗਿਆਨ ਨਹੀਂ ਹੁੰਦਾ ਹੈ ਕਿਸੇ ਨੂੰ ਵੀ, ਭਾਵੇਂ ਵੱਡਿਆਂ ਵੱਡਿਆਂ ਨੂੰ। ਬ੍ਰਹਮੇ ਪੁੱਛੋ ਬ੍ਰਹਮੇ ਨਾਰਦਾ, ਨਾਰਦਾਦਕ ਜਿਹੜਾ ਬਹੁਤ ਪ੍ਰੇਮਾ ਭਗਤੀ ਕੀਰਤਨ ਭਗਤੀ ਕਰਦਾ ਹੈ। ਵੇਦ ਵਿਆਸਾ ਕੋਏ, ਵੇਦ ਵਿਆਸ ਜੀ ਵਰਗੇ ਰਿਸ਼ੀਆਂ ਨੂੰ, ਬਹੁਤ ਗਿਆਨਵਾਨ ਜਿਨ੍ਹਾਂ ਵੇਦਾਂ ਦਾ ਟੀਕਾ ਕੀਤਾ ਹੈ, ਵੇਦਾਂ ਦੇ ਵਿੱਚੋਂ ਧਰਮ ਗ੍ਰੰਥ ਹੋਰ ਸਾਜੇ ਨੇ, ਅਧਿਐਨ ਕੀਤਾ ਹੈ, ਗਿਆਨ ਦਿੱਤਾ ਹੈ ਵੇਦਾਂ ਦਾ। ਵੇਦ ਵਿਆਸਾ ਕੋਏ, ਵੇਦ ਵਿਆਸ ਤਾਂ ਹੀ ਉਹਨੂੰ ਕਿਹਾ ਹੈ, ਭਾਵੇਂ ਏਡੇ ਏਡੇ ਸਿਆਣਿਆਂ ਤੋਂ, ਵਿਦਵਾਨ ਪੁਰਸ਼ਾਂ ਤੋਂ, ਗਿਆਨਵਾਨਾਂ ਤੋਂ,
ਪੁੱਛ ਲਓ ਸਲਾਹ ਲੈ। ਉਹ ਵੀ ਇਹੋ ਹੀ ਕਹਿਣ, ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਐ ਭਰਾ, ਪੂਰੇ ਮੁਰਸ਼ਦ ਤੋਂ ਬਿਨਾਂ ਗਿਆਨ ਨਹੀਂ ਹੋਵੇਗਾ, ਸੱਚੇ ਪਾਤਸ਼ਾਹ ਦੀ ਪ੍ਰਾਪਤੀ ਨਹੀਂ ਹੋਵੇਗੀ, ਜਿਹਦੇ ਨਾਮ ਵਿੱਚ ਇੰਨੀਆਂ ਬਰਕਤਾਂ ਨੇ। ਕੋਟ ਭਵ ਖੰਡੇ ਨਿਮਖ ਖਿਆਲ, ਮਿਲੀ ਹੈ ਪ੍ਰਭ ਗੁਰਮਿਲ ਮੰਤ, ਇਸ ਕਰਕੇ ਮਿਲੀ ਹੈ। ਗੁਰੂ ਦਾ ਮੰਤਰ ਮਿਲ ਜਾਵੇ ਤਾਂ ਫਿਰ ਹਉਮੈ ਦੇ ਰੋਗ ਨੂੰ ਜਿਹੜਾ ਮੂਲ ਹੈ, ਹਉਮੈ ਦੇ ਰੋਗ ਕਰਕੇ ਪ੍ਰਾਪਤੀ ਨਹੀਂ ਹੁੰਦੀ ਹੈ, ਭਾਵੇਂ ਉਹਦਾ ਵਾਸਾ ਇੱਕ ਰਸ ਹਿਰਦੇ ਵਿੱਚ ਹੈ ਜੀਵਾਂ ਦੇ, ਸਾਰੇ ਉਹਨੂੰ ਧਿਆਉਂਦੇ ਵੀ ਨੇ, ਪਰ ਜੇ ਹਉਮੈ ਵਿੱਚ ਆ ਫਿਰ ਪ੍ਰਾਪਤੀ ਨਹੀਂ। ਹਉਮੈ ਦਾ ਕੜ ਵਾਹਿਗੁਰੂ ਦਾ ਨਾਮ ਗੁਰਮੰਤਰ ਤੋੜ ਦਿੰਦਾ ਹੈ, ਜਿਵੇਂ ਕੜ ਟੁੱਟੇ ਤੋਂ ਬਿਨਾਂ ਪਾਣੀ ਨਹੀਂ ਪ੍ਰਾਪਤ ਹੁੰਦਾ, ਖੂਹ ਦੇ ਵਿੱਚ ਜਲ ਨਹੀਂ ਪ੍ਰਾਪਤ ਹੁੰਦਾ ਹੈ, ਇਵੇਂ ਹਉਮੈ ਦਾ ਜਿਹੜਾ ਕੜ ਹੈ ਇਹਨੂੰ ਗੁਰਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਗੁਰੂ ਕੀ ਬਾਣੀ ਦਾ ਅਭਿਆਸ ਇਹ ਤੋੜ ਦਿੰਦਾ, ਲਾਹ ਦਿੰਦਾ ਹੈ, ਫਿਰ ਪਾਣੀ ਪਾਣੀ ਹੋ ਜਾਂਦਾ ਸਾਰੇ ਤੇ ਸਾਰੇ ਥਾਵਾਂ 'ਤੇ ਸੱਚੇ ਪਾਤਸ਼ਾਹ ਪਰਿਪੂਰਨ ਹੀ ਦਿਖਾਈ ਦਿੰਦਾ ਹੈ। ਇੱਕ ਦਾ ਹੀ ਦਿਦਾਰਾ ਹੁੰਦਾ ਹੈ, ਇੱਕ ਦੀ ਹੀ ਧੁਨ ਸਹਿਜ ਧੁਨ ਸੁਣਦੀ ਹੈ, ਨਾਮ ਦਾ ਹੀ ਉਚਾਰਨ ਸੁਣਦਾ ਹੈ, ਸਗਲ ਅਰਾਧਾ ਜੰਤ ਵਾਲੀ ਬਖਸ਼ਿਸ਼ ਜਿਹੜੀ ਉਹ ਪਤਾ ਲੱਗ ਜਾਂਦਾ ਹੈ। ਮਿਲੀ ਹੈ ਪ੍ਰਭ ਗੁਰਮਿਲ ਮੰਤ, ਇਸ ਕਰਕੇ ਮਹਾਰਾਜ ਕਹਿੰਦੇ ਜੇ ਭਾਈ ਕਰੋੜਾਂ ਜਨਮਾਂ ਨੂੰ ਖੰਡਨ ਨਾਸ ਕਰਨਾ ਹੈ ਤਾਂ ਵਾਹਿਗੁਰੂ ਦਾ ਪੂਰਨ ਤੌਰ 'ਤੇ ਧਿਆਨ ਆ ਜਾਵੇ ਅਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਮਿਲੀ ਹੈ ਪ੍ਰਭ ਗੁਰਮਿਲ ਮੰਤ, ਫਿਰ ਗੁਰੂ ਦੇ ਮੰਤਰ ਨਾਲ ਮਿਲਣਾ ਪਵੇਗਾ, ਮਨ ਕਰਕੇ ਗੁਰੂ ਦਾ ਮੰਤਰ ਅਰਾਧਨਾ ਹੈ, ਧਿਆਉਣਾ ਹੈ, ਅਰਥਾਂ ਵਿੱਚ ਧਿਆਨ ਟਿਕਾ ਕੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨ ਨਾਲ ਵਾਹਿਗੁਰੂ ਦਾ ਗਿਆਨ ਹੋ ਜਾ। ਮਿਲੀ ਹੈ ਪ੍ਰਭ, ਉਹ ਵਾਹਿਗੁਰੂ ਨੂੰ ਮਿਲ ਪਈਦਾ ਹੈ, ਉਹਨੂੰ ਪਾ ਲਈਦਾ ਹੈ। ਸੱਚੇ ਪਾਤਸ਼ਾਹ ਜੀ ਨੂੰ ਇਹ ਜੁਗਤੀ ਹੈ, ਤੋਂ ਪਰੇ ਹੋਰ ਕੁਝ ਨਹੀਂ। ਜੀਅਨ ਕੋ ਦਾਤਾ ਮੇਰਾ ਪ੍ਰਭ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹ ਮੇਰਾ ਪ੍ਰਭੂ, ਮੇਰਾ ਤੋਂ ਭਾਵ ਉਹਨਾਂ ਦਾ ਪਿਆਰਾ। ਇਹ ਨਹੀਂ ਵੀ ਰੱਬ ਕੇਵਲ ਇੱਕ ਦਾ ਹੈ, ਉਹਨਾਂ ਦਾ ਹੀ ਹੈ, ਪਿਆਰਾ ਹੋ ਜਾਂਦਾ ਭਗਤਾਂ ਦਾ। ਪਿਆਰ ਵਿੱਚ ਗੁਰਮੁਖ ਗੁਰਸਿੱਖ ਕਹਿ ਦਿੰਦੇ ਨੇ ਕਈ ਵਾਰ, ਮੇਰੇ ਸਤਿਗੁਰੂ ਨਾਨਕ ਦੇਵ ਜੀ, ਮੇਰੇ ਗੁਰੂ ਸਾਹਿਬਾਂ ਨੂੰ ਜਿਵੇਂ ਪਾਉਂਦਾ ਹੈ। ਪਿਆਰ ਵਿੱਚ ਹੀ ਹੁੰਦਾ ਹੈ, ਸਾਰਿਆਂ ਦੇ ਹੁੰਦੇ ਸਤਿਗੁਰੂ, ਇੱਕ ਦੇ ਨਹੀਂ ਹੁੰਦੇ। ਮੇਰਾ ਪ੍ਰਭ ਜੀਅਨ ਕੋ ਦਾਤਾ ਮੇਰਾ ਪ੍ਰਭ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਜੀਵਾਂ ਦਾ ਦਾਤਾ ਹੈ, ਉਹ ਮੇਰਾ ਪ੍ਰਭੂ ਅਕਾਲ ਪੁਰਖ ਜਿਹਨੂੰ ਮੇਰਾ ਆਸਰਾ ਹੈ, ਜੋ ਮੇਰਾ ਆਸਰਾ ਹੈ, ਜਿਹੜਾ ਪ੍ਰਭੂ ਮੇਰਾ ਆਸਰਾ ਇੱਕ ਰਸ, ਉਹ ਜੀਅਨ ਕੋ ਦਾਤਾ ਸਾਰੇ ਜੀਵਾਂ ਦਾ ਦਾਤਾ ਹੈ, ਸਾਰੇ ਜੀਵਕਾਂ ਨੂੰ ਉਪਜੀਵਕਾ ਦਾ ਦਾਨ ਦੇਣ ਵਾਲਾ ਹੈ, ਸਾਰੇ ਉਹਨੂੰ ਅਰਾਧਦੇ ਨੇ, ਸਾਰਿਆਂ ਉੱਪਰ ਕਿਰਪਾ, ਕਿਸੇ ਉੱਪਰ ਥੋੜ੍ਹੀ ਹੈ, ਕਿਸੇ ਉੱਪਰ ਬਹੁਤੀ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਆਪ ਜੀ ਦਾ ਗੌੜੀ ਰਾਗ ਵਿੱਚ ਬਚਨ, ਜੀਅਨ ਕੋ ਦਾਤਾ ਮੇਰਾ ਪ੍ਰਭ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੇਰਾ ਪ੍ਰਭੂ ਅਕਾਲ ਪੁਰਖ ਸਰਬ ਜੀਆਂ ਕਾ ਦਾਤਾ ਰੇ, ਕੋਟ ਬ੍ਰਹਿਮੰਡ ਕੋ ਸੁਆਮੀ, ਸੱਚੇ ਪਾਤਸ਼ਾਹ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲਾ ਨਿਤ ਸਾਰ ਸੰਭਾਲਾ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਦਾ ਮਾਲਕ,
ਸਰਬ ਜੀਆਂ ਕਾ ਦਾਤਾ ਹੈ, ਸਾਰੇ ਜੀਵਾਂ ਦਾ ਦਾਤਾ ਹੈ। ਕੇਵਲ ਇਸ ਬ੍ਰਹਿਮੰਡ ਦੇ ਜੀਵਾਂ ਨੂੰ ਉਪਜੀਵਕਾ ਨਹੀਂ ਦਿੰਦਾ, ਕਰੋੜਾਂ ਬ੍ਰਹਿਮੰਡ ਨੇ। ਉਹ ਅਕਾਲ ਪੁਰਖ ਮੇਰਾ ਪ੍ਰਭ, ਮੇਰਾ ਵੀ ਉਹੀ ਪ੍ਰਭੂ ਆਸਰਾ ਹੈ, ਸਾਡਾ ਪਿਆਰਾ ਪ੍ਰਭੂ ਅਕਾਲ ਪੁਰਖ, ਸਰਬ ਵਿਆਪਕ, ਭੱਬੇ ਨੂੰ ਔਂਕੜ, ਸੁੱਧ ਭੂਮਾ ਰੂਪ, ਸਾਰੇ ਵਿਆਪਕ ਭਾਵ ਪੂਰਨ ਪਰਮੇਸ਼ਵਰ ਸਵਾਮੀ, ਘੱਟ ਘੱਟ ਰਾਤਾ ਮੇਰਾ ਪ੍ਰਭ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਪਰਮੇਸ਼ਰ ਆ, ਵੱਡਾ ਸਭ ਦੇਵੀ ਦੇਵਤਿਆਂ ਤੋਂ, ਸ਼ਿਵਜੀ ਇੰਦਰ ਆਦਿਕ ਤੋਂ, ਸਾਰਿਆਂ ਤੋਂ ਵੱਡਾ ਹੈ, ਪਰਮੇਸ਼ਵਰ ਹੈ, ਪੂਰਨ ਪਰਮੇਸ਼ਵਰ, ਪੂਰਨ ਆ, ਸਾਰੇ ਪਰਿਪੂਰਨ ਆ, ਅਖੰਡ ਚੇਤਨ ਜੋਤ ਆ ਉਹਦੀ, ਇੱਕ ਰਸ ਅਖੰਡ ਚੇਤਨ, ਇਹਨੂੰ ਵਿਦਵਾਨਾਂ ਨੇ ਕਿਹਾ ਹੈ ਖੰਡਨ ਤੋਂ ਰਹਿਤ ਸਾਰੇ ਜੋ ਚੇਤਨ ਹੈ, ਜੋਤੀ ਸਰੂਪ ਆ, ਇਹਨੇ ਵੀ ਇੱਕ ਥਾਂ 'ਤੇ ਆ, ਦੂਜੇ 'ਤੇ ਨਹੀਂ ਹੈ। ਜਿਵੇਂ ਸ਼ਹਿਰ ਹੁੰਦੇ ਨੇ, ਟਾਊਨ ਹੁੰਦੇ ਨੇ, ਆਪਾਂ ਰਸਤੇ ਵਿੱਚ ਜਾਂਦੇ ਹਾਂ, ਇੱਕ ਆ ਜਾਂਦਾ, ਫਿਰ ਕਿੰਨੇ ਮੀਲਾਂ ਤੋਂ ਬਾਅਦ ਦੂਜਾ ਆਉਂਦਾ ਵਾ, ਕਈ ਵਾਰ ਸੌ ਸੌ ਦੋ ਦੋ ਸੌ ਮੀਲਾਂ ਜਾਣਾ ਪੈਂਦਾ, ਛੋਟੇ ਛੋਟੇ ਨਗਰ ਤਾਂ ਆ ਹੀ ਜਾਂਦੇ ਨੇ। ਇਵੇਂ ਨਹੀਂ ਵੀ ਫਿਰ ਸਾਫ ਥਾਂ, ਸਾਰੇ ਥਾਵਾਂ 'ਤੇ ਅਖੰਡ ਹੈ, ਖੰਡਨ ਤੋਂ ਰਹਿਤ, ਇੱਕ ਰਸ ਅਖੰਡ, ਪੂਰਨ ਤੋਂ ਭਾਵ ਤਿੰਨਾਂ ਕਾਲਾਂ ਵਿੱਚ ਵੀ ਪੂਰਨ ਹੈ ਅਤੇ ਸਾਰੇ ਪਰਿਪੂਰਨ ਹੈ। ਪੂਰਨ ਪਰਮੇਸ਼ਵਰ ਸਵਾਮੀ ਆਪਣੇ ਆਪ ਤੋਂ ਆਇਆ ਹੋਇਆ ਜੋ ਮਾਲਕ ਸੱਚੇ ਪਾਤਸ਼ਾਹ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਆਪ ਜੀ ਫੁਰਮਾਨ ਕਰਦੇ ਤਿੰਨਾਂ ਕਾਲਾਂ ਵਿੱਚ ਪੂਰਨ ਹੈ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ, ਸਾਰੇ ਥਾਵਾਂ 'ਤੇ ਫਿਰ ਪੂਰਨ ਹੈ। ਜਲਾਂ ਵਿੱਚ, ਥਲਾਂ ਵਿੱਚ, ਧਰਤੀ, ਆਕਾਸ਼ ਆਦਿ ਤੱਕ ਅਨੇਕਾਂ ਤਰੀਕਿਆਂ ਨਾਲ ਉਹ ਫੈਲਿਆ ਹੋਇਆ ਹੈ, ਪਸਾਰਾ ਹੈ, ਪਸਰਿਆ ਹੋਇਆ। ਇੱਕ ਵਾਹਿਗੁਰੂ, ਏਕ ਏਕ ਅੰਕਾਰ, ਜੋ ਇੱਕ ਦਾ ਹੀ ਆਕਾਰ ਹੈ ਸਾਰਾ, ਸੱਚੇ ਪਾਤਸ਼ਾਹ ਦਾ। ਪੂਰਨ ਪਰਮੇਸ਼ਵਰ ਸਵਾਮੀ, ਘੱਟ ਘੱਟ ਰਾਤਾ ਮੇਰਾ ਪ੍ਰਭ। ਮਹਾਰਾਜ ਜੀ ਬਖਸ਼ਿਸ਼ ਆਪਣੇ ਆਪ, ਮਾਲਕ ਸਵਾਮੀ ਹਿਰਦਿਆਂ ਹਿਰਦਿਆਂ ਵਿੱਚ, ਘੱਟ ਘੱਟ ਰਾਤਾ ਮੇਰਾ ਪ੍ਰਭ, ਹਿਰਦਿਆਂ ਹਿਰਦਿਆਂ ਦੇ ਵਿੱਚ ਰਾਤਾ ਤਦਾਕਾਰ ਆ, ਇੱਕ ਰਸ ਆ, ਉਹ ਮੇਰਾ ਪ੍ਰਭੂ ਅਕਾਲ ਪੁਰਖ, ਸਰਬ ਵਿਆਪਕ, ਜੀਵਾਂ ਦੇ ਅੰਦਰ ਵੀ ਸੂਖਸ਼ਮ ਰੂਪ ਵਿੱਚ ਆ, ਬਾਹਰ ਵੀ ਇੱਕ ਰਸ ਆ, ਰਹਾਓ। ਤਾਂ ਕਿ ਗਹੀ ਮਨ ਓਟ, ਅਸਾਂ ਨੇ ਉਸ ਵਾਹਿਗੁਰੂ ਦੀ ਮਨ ਵਿੱਚ ਓਟ ਗ੍ਰਹਿਣ ਕੀਤੀ ਹੈ, ਪਕੜੀ ਹੈ ਗੁਰਸਿੱਖੋ, ਹੋਰ ਕੋਈ ਵੀ ਓਟ ਨਹੀਂ ਹੈ, ਹੋਰ ਕੋਈ ਵੀ ਆਸਰਾ ਨਹੀਂ ਹੈ। ਅਸਾਂ ਨੇ ਉਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਈ ਹੈ। ਬੰਧਨ 'ਤੇ ਹੋਈ ਛੋਟ, ਜਿਸ ਕਰਕੇ ਨਾਮ ਦੀ ਓਟ ਲੈਣ ਕਰਕੇ, ਉਹਦੇ ਨਾਮ ਦਾ ਆਰਾਧਨ ਕਰਕੇ ਬੰਧਨ ਜੋ ਪਏ ਹੋਏ ਨੇ, ਸਰੀਰ ਨੂੰ ਧਾਰਨ ਕਰਕੇ ਹੰਗਤਾ ਮਮਤਾ, ਇਹ ਸਰੀਰ ਮੇਰਾ ਹੈ, ਇਹਦੇ ਦੁਆਰਾ ਜੋ ਪ੍ਰਾਪਤ ਕੀਤਾ, ਕਮਾਇਆ, ਜੋੜਿਆ, ਉਹ ਮੇਰਾ, ਮਮਤਾ ਹੈ, ਉਹਦੀ ਮਮਤਾ ਹੈ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਪ੍ਰੋਪਰਟੀ ਦੀ, ਕਰਤਾ ਭੋਗਤਾ, ਮੈਂ ਕਰਨ ਵਾਲਾ ਮੈਂ ਹੀ ਭੋਗਣ ਵਾਲਾ, ਮੈਂ ਕਰਨ ਵਾਲਾ ਕਮਾਉਣ ਵਾਲਾ ਮੈਂ ਹੀ ਖਾਣ ਵਾਲਾ, ਕਰਤਾ ਭੋਗਤਾ, ਇਹ ਬੰਧਨ ਨੇ, ਇਹ ਸੰਗਲ ਪਏ ਹੋਏ ਨੇ ਮਨ ਜੀਵ ਆਤਮਾ ਹਉਮੈ, ਇਹ ਹੀ ਹਉਮੈ ਦਾ ਰੋਗ ਹੈ ਵੱਡਾ, ਸੂਖ ਪੂਰਨ ਤੌਰ 'ਤੇ, ਇਹਦੇ ਕਰਕੇ ਜੰਮਣ ਮਰਨੇ ਆ, ਹੰਗਤਾ ਮਮਤਾ, ਕਰਤਾ ਭੋਗਤਾ, ਜੰਮਣ ਮਰਨ,
ਜਨਮ ਹੈ ਤੇ ਮੌਤ ਹੈ ਵਾਰ ਵਾਰ, ਬੰਧਨ ਤੇ ਹੋਈ ਛੋਟ, ਹੋਰ ਬਹੁਤ ਤਰ੍ਹਾਂ ਦੇ ਬੰਧਨ ਨੇ। ਜੋ ਜੀਵ ਕਰਦਾ ਹੰਗਤਾ ਸਹਿਤ ਮਮਤਾ ਸਹਿਤ ਹੀ, ਜਿੰਨੇ ਕਰਮ ਕਰਦਾ ਆਪਣੇ ਆਪ ਨੂੰ ਜ਼ਾਹਰ ਕਰਦਾ, ਹਰੇਕ ਕਰਮ ਵਿੱਚ ਫਬਾਉਂਦਾ ਹੈ, ਦੱਸਦਾ ਹੈ ਮੈਂ ਆਹ ਕੀਤਾ ਮੈਂ ਉਹ ਕੀਤਾ, ਆਪਣੀ ਬੁੱਧੀ ਦਾ ਅਕਲ ਦਾ ਵੀ ਮਾਣ ਕਰਦਾ ਹੈ ਬਹੁਤ ਜ਼ਿਆਦਾ। ਬੰਧਨ ਤੇ ਹੋਈ ਛੋਟ, ਲੱਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰ ਹੈ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਬਖਸ਼ਿਸ਼, ਇਹ ਹਰ ਰੋਜ਼ ਦੇ ਲੱਖਾਂ ਕਰੋੜਾਂ ਬੰਧਨ ਨੇ ਹੰਗਤਾ ਮਮਤਾ ਦੇ, ਕਰਤਾ ਭੋਗਤਾ ਦੇ। ਜੀਵ ਨੂੰ ਲੱਖਾਂ ਵਾਰ ਮਨ ਦੇ ਉੱਪਰ ਭਾਰੂ ਹੁੰਦੇ ਹੰਕਾਰ ਆਦਿ, ਲੱਖ ਕਰੋੜੀ ਬੰਧਨ ਪਰ, ਲੱਖਾਂ ਕਰੋੜਾਂ ਬੰਧਨ ਪੈਂਦੇ ਨੇ ਮਨ ਤੇ ਬੁੱਧ ਦੋਵਾਂ ਪੈਰਾਂ ਨੂੰ, ਇਹ ਸੰਗਲ ਪਏ ਰਹਿੰਦੇ ਨੇ ਮਨ ਤੇ ਬੁੱਧੀ। ਪਰ ਵਾਹਿਗੁਰੂ ਦਾ ਨਾਮ ਜਪਦਾ ਰਹੇ ਹਰ ਵੇਲੇ, ਅਭਿਆਸ ਕਰੇ ਤੇ ਫਿਰ ਨਹੀਂ ਖੁੱਲ ਜਾਂਦੇ ਨੇ, ਫਿਰ ਮਰ ਜਾਂਦੀ ਆ ਹਉਮੈ। ਹਉਮੈ ਰੋਗ ਦਾ ਦਾਰੂ ਹੀ ਦੁਆ ਹੈ, ਦੁਆ ਹੀ ਵਾਹਿਗੁਰੂ ਦਾ ਨਾਮ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਤਾਂ ਹੀ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ, ਬੰਧਨ ਤੇ ਹੋਈ ਛੋਟ, ਜੇ ਆਪਣੀ ਕਿਰਪਾ ਕਰ ਦੇਵੇ ਤੇ ਜਿਸ ਹਿਰਦੇ ਵਿੱਚ ਹਉਮੈ ਦਾ ਰੋਗ, ਇਹ ਢੇਰੀ ਜੰਮੀ ਹੋ ਰਹਿੰਦੀ ਹੈ ਮਨ ਦੇ ਵਿੱਚ, ਹਉਮੈ ਦੀ ਜੀਵਾਂ ਦੇ ਅੰਦਰ ਜੰਮੀ ਰਹਿੰਦੀ ਹੈ, ਢੇਰੀ ਜਾਮੈ ਜਾਮਰ ਗਰਭ ਜੋਨ ਦੁੱਖ ਪਾਏ, ਤਾਂ ਕਰਕੇ ਗਰਭ ਦੀਆਂ ਜੂਨੀਆਂ ਦੇ ਦੁੱਖ ਨੂੰ ਪਾਉਂਦਾ ਹੈ ਜੀ। ਇਹਨਾਂ ਵਿੱਚ ਹਉਮੈ ਦੀ ਢੇਰੀ ਬਣੀ ਕਰਕੇ, ਜੰਮਣ ਕਰਕੇ, ਨਾ ਢਹਿਣ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਬਹੁਤ ਵੱਡਾ ਰੋਗ ਹੈ, ਜੰਮਾ ਜੰਮਿਆ ਹੋਇਆ ਢੇਰ, ਪਰ ਜੇ ਆਪਣੀ ਕਿਰਪਾ ਕਰ ਦੇਵੇ ਗੁਰੂ ਦੇ ਸ਼ਬਦ ਦੀ, ਫਿਰ ਕਮਾਈ ਕਰਦਾ ਜੀ। ਕਮਾਈ ਵੀ ਮਨ ਕਰਕੇ ਹੁੰਦੀ ਹਿਰਦਿਓਂ, ਜੋ ਕਮਾਈ ਕਰਦਾ ਫਿਰ ਹਿਰਦੇ ਵਿੱਚ ਹਉਮੈ ਦਾ ਰੋਗ ਜਿਹੜਾ ਉਹ ਨਾਸ ਹੋ ਜਾਂਦਾ, ਪੱਟ ਦਿੰਦਾ ਵਾਹਿਗੁਰੂ ਦਾ ਨਾਮ ਦਵਾਈ ਔਸ਼ਧੀ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਤਾਂ ਹੀ ਕਿਹਾ ਬੰਧਨ ਤੇ ਹੋਈ ਛੋਟ, ਹਿਰਦੈ ਜਪ ਪਰਮਾਨੰਦ, ਹਿਰਦੇ ਕਰਕੇ ਜਪਦੇ ਹੁਣ ਪਰਮਾਨੰਦ, ਜਿਹਦੇ ਵਿੱਚ ਆਨੰਦ ਹੀ ਆਨੰਦ ਹੈ, ਪਰਮਾਨੰਦ ਪਰਮਾਨੰਦ, ਮੰਮੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਪਰਮਾਨੰਦ, ਬਹੁਤ ਵੱਡਾ ਆਨੰਦ ਪਰਮ ਸਾਰਿਆਂ ਆਨੰਦਾਂ ਵਿੱਚੋਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰ ਉਹ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣੇ ਪਰਮਾਨੰਦ। ਹਿਰਦੇ ਵਿੱਚੋਂ ਪੂਰਨ ਤੌਰ ਤੇ ਹਉਮੈ ਦਾ ਨਾਸ ਹੋ ਜਾਂਦਾ, ਉਦੋਂ ਮਨ ਦੀ ਮੌਤ ਹੋ ਜਾਂਦੀ, ਗਿਆਨ ਹੋ ਜਾਂਦਾ। ਮਨ ਦੀ ਮੌਤ ਹੋਣ ਨਾਲ ਜਿਉਂਦੇ ਜੀ ਗਿਆਨ ਹੁੰਦਾ ਹੈ, ਬ੍ਰਹਮ ਗਿਆਨ ਪਰਮਾਨੰਦ ਪ੍ਰਾਪਤ ਹੁੰਦਾ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਮਨ ਦੀ ਮੌਤ ਹੋਣ ਨਾਲ ਮਰਨ ਤੇ ਆਪਣੇ ਆਪ ਜਿਉਂਦੇ ਮਾਰਨਾ ਪੈਂਦਾ ਹੈ, ਤਾਂ ਹੀ ਆਉਂਦੇ ਨੇ ਭਗਤ ਜਨ, ਮਨ ਨੂੰ ਮਾਰਨਾ ਪੈਂਦਾ ਹੈ। ਹਿਰਦੈ ਜਪ ਪਰਮਾਨੰਦ, ਹਿਰਦੇ ਵਿੱਚ ਵਾਹਿਗੁਰੂ ਨੂੰ ਜਪਦੇ ਮਨ ਮਾਹੇ ਭਏ ਆਨੰਦ, ਮਨ ਦੇ ਵਿੱਚ ਆਨੰਦ ਸਹਿਤ ਹੋ ਗਏ, ਖੇੜਾ ਹੀ ਖੇੜਾ ਹੈ, ਮਨ ਵਿੱਚ ਦੁਆਇਤ ਤੋਂ ਰਹਿਤ ਹੋ ਗਏ ਹੈ, ਆਪਣਾ ਪਰਾਇਆ ਮੇਰ ਤੇ ਰੋਣ ਨਹੀਂ ਰਹਿ ਗਈ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਮਨ ਮਾਹੇ ਭਏ ਆਨੰਦ, ਮਨ ਦੇ ਵਿੱਚ ਦੁਆਸ਼ ਤੋਂ ਰਹਿਤ ਆਨੰਦ, ਖੇੜੇ ਦੇ ਵਿੱਚ ਆ ਗਏ ਦੁਆਸ਼ ਤੋਂ ਰਹਿਤ, ਗਿਆਨ ਹੋ ਗਿਆ, ਆਨੰਦ ਹੀ ਆਨੰਦ ਹੈ ਮਨ ਕਰਕੇ, ਆਨੰਦ ਵਿੱਚ ਖੇੜੇ ਵਿੱਚ ਹਿਰਦੇ ਕਰਕੇ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਨ ਵਿਚਾਰ ਕਰਦੇ ਹਾਂ, ਅੱਧਾ ਸ਼ਬਦ ਹੋਇਆ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਖਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾਂ ਨਹਦ ਵਾਜੀ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ

0: ਜੀਆ ਅੰਦਰ ਜੀ ਉਹ ਸਭ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਾ ਰਿਹਾ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧਿਆ ਗਏ ਬਿਨਵਤਾ
1: ਚਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਪਤ ਮਹੱਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਜੇ ਨੇੜੈ ਕੇ ਦੂਰ ਜਨੀ ਨਾਮ ਤੇ ਆਇਆ ਜੈ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਨੀ ਨਾਮ ਤੇ ਆਇਆ ਜੈ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

ਪੌੜੀ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਪਲਾ ਤੇਰੇ ਘਰ ਵਧਾਈ ਤੋ

ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

0: ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇਰ ਕੋਈ ਨਾ ਜਾਣੈ ਤੁਮਰਾ ਅੰਨ ਉੱਚੇ ਤੇ ਊਚਾ ਭਗਵੰਤ।

ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ। ਇਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾ ਕਉ ਬਿਘਨ ਨ ਕੋ ਲਾਗੈ ਜਾ ਕੀ ਪ੍ਰਭਾਗੈ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ।

ਤੇਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਰਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਉਹ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਸਾਲਾਨਾ ਜੋੜ ਮੇਲੇ ਬਰਛੀਆਂ ਨੂੰ ਮਨਾਉਂਦਿਆਂ ਹੋਇਆਂ ਬਰਛੀ ਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਜੀ ਉਹ ਆਏ ਸਾਲ ਦੀ ਤਰ੍ਹਾਂ ਸਮੂਹ ਹੀ ਇਲਾਕਾ ਰਾੜਾ ਸਾਹਿਬ ਦੀਆਂ ਸਿੱਖ ਸੰਗਤਾਂ ਪਰਿਵਾਰਾਂ ਵੱਲੋਂ ਰਲ ਮਿਲ ਕੇ ਇਸ ਵੇਲੇ ਇਸ ਵਾਰ ਵੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਮਹਾਂਪੁਰਖਾਂ ਦੇ ਜੋੜ ਮੇਲਿਆਂ ਨੂੰ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਆਪ ਜੀ ਦੀ ਧੁਰਕੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਕਾਸ਼ ਕਰਨ ਦੀ ਜਾਚਨਾ ਅਰਦਾਸ ਬੇਨਤੀ ਕਰਦੇ ਹਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ ਸਮੂਹ ਸਮੱਗਰੀ ਹਾਜ਼ਰ ਹੈ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੂਹ ਹੀ ਗ੍ਰੰਥੀ ਸਿੰਘਾਂ ਸੇਵਾਦਾਰਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਦੇ ਹੋਏ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਮੱਧ ਤੋਂ ਅੰਤ ਨਿਰਵਿਘਨ ਸੰਪੂਰਨ ਭੋਗ ਪਵਾਉਣੇ ਜੀਓ ਅੰਗ ਸੰਗ ਸਹਾਈ ਹੋਣਾ ਭੈ ਭਾਵਨੀ ਬਖਸ਼ਿਸ਼ ਕਰਨੀ ਸੁਧ ਸਪਸ਼ਟ ਗੁਰਬਾਣੀ ਪੜਨ ਦਾ ਬਲ ਉਦਮ ਬਖਸ਼ ਸੇਵਕ ਪਰਿਵਾਰਾਂ ਨੂੰ ਤਿੰਨੋਂ ਦਿਨ ਸੇਵਾਵਾਂ ਕਰਨ ਦਾ ਬਲ ਉਦਮ ਬਖਸ਼ਣ ਬਾਣੀ ਸਰਵਣ ਕਰਵਾਉਣ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ 'ਤੇ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਣਾ ਜੀ ਉਹ ਅੰਗ ਸੰਗ ਸਹਾਈ ਹੋਣਾ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ ਪਾਵਨ ਸੱਚੇ ਪਾਤਸ਼ਾਹ ਜੀ ਉਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ
ਸਮੋਹ

ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਖਜ਼ਾਨੇ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਕ ਫਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿ ਸਚਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ ਗਾਵੈ ਕੋ ਤਾਣ।

ਕਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾ।

ਕਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰ ਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ।

ਲੋਕਾਂ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸਾਹ ਸੁਣਿਆ ਅੰਧੇ ਪਾਵ ਹਰਾਹੋ ਸੁਣਿਆ ਹੱਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ

ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਪੰਜ

ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰਾ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਪਹਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ।

ਮਾਏ ਤੇ ਤਿਪਾਹਿ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਮਣ ਕਹਾ ਵਿਚਾਰ

ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ।

0: ਜਾਣ
1: ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਿਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਹੋ ਨ ਵੀਸਵਰ ਹੈ

ਵੱਡਾ ਦਾਤਾ ਤਿਲਣਾ ਤਮਾਏ ਕਿਤੇ ਮੰਗ ਹੈ ਜੋ ਦਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੁੱਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣ ਜੇਤੀਆ ਮੋਹੇ ਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨਵ ਬਖਸੇ ਸਿਫਤ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹੁ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ

ਆਹਿ ਕਿਤੇ ਕਹਿ ਕਹਿ ਉਠ ਜਾਹਿ ਇਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੇ ਵਡ ਪਾਹਵੈ ਤੇ ਵਡਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ

ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਅੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦਨੋ ਗਾਵ ਹੈ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤੇ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤੇ ਸਾਹੁ ਸਾਹਾਂ ਪਾਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ।

ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ।

ਸਾ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥਾ ਘੜੀ ਹੈ ਸੁਰਤ ਮਤ ਮਨ ਬੁੱਧ ਤਿਥਾ ਘੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਦ ਮਹਾਬਲ ਸੂਰਾ ਤਿਨ ਮਹਿਰਾਮ ਰਹਿਆ ਭਰਪੂਰਾ ਤਿਥਾ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਾ ਕਥਨੇ ਜਾਹੀ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਬਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੁਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾ

ਸਤਿਗੁਰ ਪ੍ਰਸਾਦਿ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਭਰੀ ਸਿਉ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਨ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ, ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜ੍ਹਨ ਰੱਖੀ ਸੁਰਾ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆ ਮਨ ਮੋਹਨਾ, ਸੁਰਗ ਮੱਛ ਪਏ ਆਲੇ, ਗਾਵਨ ਤੁਦਨੋ ਰਤਨੋ ਪਾਏ ਤੇਰੇ ਅੱਠ ਸਰ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੇਤਾ ਕੇਵਟ ਚੀਰਾ, ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲਾ ਨਾ ਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹਲਾ ਪਹਿਲਾ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਤ ਭੁੱਖ ਖਾਏ ਚਲੀਐ ਹੈ ਦੂਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ, ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇਵਟ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਤ, ਰਾਗ ਗੂਜਰੀ ਮਹਲਾ ਚੌਥਾ, ਹਰ ਕੇ ਜਾਨ

ਤੇਰੇ ਕਿਆ ਗੁਣਾਖ ਵਖਾਣਾ, ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰਾ ਨਿਕਾ ਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪਤਾਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਪ੍ਰਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵ ਡਬਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵ ਸੋਈ ਵਰਤਾ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਤਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨਉ ਤੂੰ ਜਾਣਾਏ ਹੇ, ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ, ਤਿਤ ਸਰਵਰਡਾ ਪਹੀਲੇ ਨਿਵਾਸਾ, ਪਾਣੀ ਭਾਵ ਤਿਨ ਹੈ ਕੀਆ, ਪੰਕਜੋ ਮੋਹ ਪਗ ਨਹੀਂ ਚੱਲਾ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀਸਰਿਆ। ਆਸਾ ਮਹਲਾ ਪੰਜਵਾ, ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੀ ਰੱਖ ਹੋ ਸਰਮਾ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵ ਹੋ ਤੇਲ ਦੇਹੋ, ਸੱਜਣ ਅਸੀਂ ਸੜੀਆ, ਜੋ ਹੋਵੈ ਸਾਹਿਬ ਸਿਉ ਮੇਲ।
ਘਰ ਘਰ ਇਹੋ ਪਹੁਚਾ, ਸੱਦੜੇ ਨਿਤ ਪਵਨ, ਸੱਦਣ ਹਰਾ ਸਿਮਰੀਐ, ਨਾਨਕ ਸੇ ਦੇਹ ਆਵੰਨ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸਾ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਣ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਪੇਰੀ ਰਹਾਉ। ਸਹਿਸਤਾਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸਤਾਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕ੍ਰਿਪਾ ਜਲ ਦੇਹੇ ਨਾਨਕ ਸਾਰਿੰਗ ਕਉ। ਹੋਏ ਜਾ ਤੇਰਾ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੇ। ਜੋ ਜੋ ਚਲ ਹੈ ਚੁੱਭੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ

ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤਨਾ ਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਸੁਪਨਾ ਸੌਣ ਨਾ ਥਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣਾ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ ਉਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਓ ਪੰਖੀ ਹੋਏ ਕੈ ਜੇ ਭਵਾ ਸਹਿ ਸਮਾਨੀ ਜਾਓ ਨਦਰੀ ਕਿਸੇ ਨਾ ਆਵਊ ਨਾ ਕਿਛ ਪੀਆ ਨਾ ਖਾਓ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਓ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚਾ ਭਾਓ ਮਸੂ ਤੋਟ ਨਾ ਵਈ ਲੇਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖ ਹੈ ਬੋਲਣ ਬੋਲਣਾ ਲੇਖ ਹੈ ਖਾਣਾ ਖਾਓ ਲੇਖ ਹੈ ਵਾਟ ਚਲਾਈਐ ਲੇਖ ਹੈ ਸੁਣ ਵੇਖਾਓ ਲੇਖ ਹੈ ਸਾਹ ਲਵਾਈਐ ਹੈ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਏ ਕੈ ਇੱਥੇ ਖਾਜਾ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਮਣ ਵਾਲੇ ਜੇਤੜੇ ਸਭ ਬੰਨ ਹੈ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨਾ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸਿਉ ਕਿਆਰੀਸ ਜਿੱਥੇ ਨੀਚ ਸੰਭਾਲੀ ਅੰਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਾਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਾ ਸਾਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਹੈ ਨੀਚ ਕਰਮ ਬਹਿ ਰੋਏ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਣ ਫਿੱਕਾ ਬੋਲਵੇ ਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲਾ ਜਿਨ ਹਿਰਦੈ ਰਹਿਆ ਸਮਾਏ ਤਿੰਨ ਕਾ ਕਿਆ ਸਾਲਾਹਣਾ ਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚ ਹੈ ਦਾਨ ਨਾਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜਕਾ ਦਿੱਤਾ ਦੇਵਣ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋ ਫੀਆ ਰਾਖਣ ਕਉ ਦਰਬਾਰ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ ਸੁਣੈ ਵਖਾਣਾ ਜੇਤੜੇ ਹੋ ਤਿੰਨ ਬਲਿਹਾਰਾ ਜਾਓ ਤਾ ਮਨ ਖੀਵਾ ਜਾਣੀਐ ਜਮ ਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆ ਸਤ ਪਰਮਲ ਧਨਵਾਸ ਤਾ ਮੁਖ ਹੋਵੈ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਪਹਿ ਆਖੀਐ ਹੈ ਸੁਖ ਜਿਸੈ ਹੀ ਪਾਸ ਸੋ ਕਿਉ ਮਨ ਹੋਵੇ ਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਨ ਸਭ ਪਵਿੱਤਰ ਹੈ ਜੇਤਾ ਪਹਿਨਣ ਖਾਣ ਨਾਨਕ ਗੱਲਾਂ ਕੋ ਸਭ ਕੂੜੀਆਂ ਹੋਰ

ਜਾਲ ਮੋਹੋ ਘਸਮ ਅਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖ ਹਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲਹਿ ਵਡਿਆਈ ਆ ਸਾਧ ਖੁਸ਼ੀ ਆ ਸਾਧ ਚਾਓ ਤਿੰਨ ਮੁਖ ਟਿੱਕੇ ਨਿਕਲੈ ਹੈ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾ ਪਾਈ ਐ ਨਾਹੀ ਗੱਲੀ ਵਾਓ ਦੁਆਓ ਇੱਕ ਆਵ ਹੈ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ

ਡਰ ਅਗਲਾ ਖਪ ਖਪ ਛਿਜੈ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹੇ ਨਾਨਕ ਉਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ

ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀ ਐ, ਮਨ ਮਹਿ ਚੱਲੈ ਵਿਕਾਰ ਰਹਾਉ। ਰਤਾ ਪਹਿਨਣ ਮਨ ਰਤਾ, ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ।

ਨਾਨਕ ਸੱਚਾ ਪਾਤਸ਼ਾਹ ਹੋ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤਾ ਤਨ ਪੀੜੀ ਹੈ, ਮਨ ਮਹਿ ਚੱਲੈ ਬੇਕਾਰ। ਰਹਾਉ ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਗਰਵਾਸ ਤਨ ਸਾਸ ਅੱਠ ਸੱਠ ਤੀਰ

ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੇਰ ਕਮਾਈ ਐ ਕੂੜਾ ਕੂੜਾ ਜੋਰ ਰਹਾਓ ਪੂਜ ਲੱਗਾ ਪੀਰ ਆਖੀ ਐ ਸਭ ਮਿਲੈ ਸੰਸਾਰ ਨਾਉ ਸਦਾ ਏ ਆਪਣਾ ਹੋਵੇ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀ ਐ ਨਾਉ ਮੰਨੀ ਐ ਖੰਡ ਸਦਾ ਸੱਚ ਸੋਏ ਖੇਹੂ ਖੇਹੇ ਰਲਾਈ ਐ ਤਾਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ।

ਹੈ ਸੱਚ ਧੋਲ ਰਹਾਉ ਪ੍ਰਭ ਹਰਿਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰਵ ਪੂਰਵ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ

ਗੱਲ ਮਿਲ ਹੈ ਅੰਕ ਸੇ ਲੜੀਆ ਮਿਲ ਕੈ ਕਰਹਿ ਕਹਾਣੀਆ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀ ਹੈ ਜਾ ਤੂ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਹੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸੀ ਗਾਰੀ ਆ ਮਿੱਠਾ ਬੋਲਣੀ ਪੈਰਰੀ ਸਾਲੂ ਤਾ ਮਿਲੈ ਜਾ ਗੁਰ ਕਾ ਸ਼ਬਦ ਸੁਣੀ।

ਕੇਤੇ ਜਾਤ ਅਜਾਤ। ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ, ਸੁਰਤ ਹੋਵੈ ਪਤ ਉਗਵੈ, ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤ ਸਾਹੋ ਆਪੇ ਲਏ ਮਿਲਾਏ। ਸ੍ਰੀ ਰਾਗ ਮਹਲਾ ਪਹਿਲਾ।

ਕੀਆ ਗੁਰਮੁਖ ਸ਼ਬਦ ਸਮਾਏ ਰਹਾਉ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖੇਲਾਏ ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਵਰਨਾ ਕਰਨਾ ਜਾਏ ਗੁਰਮੁਖ ਵਸਤਵੇ ਸਾਹੀ ਹੈ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ

ਸਤ ਮਿਲਾ ਸੰਤੋਖੀਆ ਹਰ ਜਪੇ ਕੈ ਪਾਇ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਾਉ ਊਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸਤ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਿਧ ਕਰਮ ਕਮਾਈਐ ਹੈ ਆਸਨ ਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀ ਐ ਨਦਰ ਕਰੇ ਮਲ ਧੋਏ ਬਿਨ ਗੁਰਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ

ਪਾਏ, ਕਲਰ ਕੇਰੀ ਕੰਧ ਜਾਓ ਐਨ ਇਸ ਕਿਰਟ ਹੈ ਪਾਏ। ਬਿਨ ਸ਼ਬਦ ਸੁਖ ਨਾ ਥੀਐ, ਪਿਰ ਬਿਨ ਦੁਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀਗਾਰ, ਦਰ ਕਰ ਢੋਈ ਨਾ ਲਹੈ, ਦਰਗਹ ਝੂਠ ਖੁਆਰ ਰਹਾਉ। ਆਪ ਸੁਜਾਨ ਨ ਭੁੱਲਈ, ਸੱਚਾ ਵੱਢ ਕਿਰਸਾਨ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨੀਸਾਨ, ਗੁਰ ਕਉ ਜਾਣ ਨ ਜਾਣਈ, ਕਿਆ ਤਿਸ ਚੱਜ ਆਚਾਰ, ਅੰਦਲਾ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ, ਆਮਣ ਜਾਣ ਨ ਚੁੱਕਈ, ਮਰ ਜਨਮ

ਪਾਨਾ ਨਾਲ ਕਪੂਰ ਆ। ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਆ, ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ। ਜਬ ਲਗ ਸ਼ਬਦ ਨਾ ਭੇਦੀ ਹੈ ਕਿਉ ਸੋ ਹੈ ਗੁਰਦੁਆਰ, ਧਨ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹਲਾ ਪਹਿਲਾ, ਸੁਨੀ ਦੇਹ ਡਰਾਵਣੀ ਜਾ ਜੀਓ ਵਿੱਚ ਹੋ ਜਾਏ, ਭਾਹੇ ਬੁਲੰਦੀ ਬਿਜਵੀ ਧੂਓ ਨਾ ਨਿਕ ਸਿਓ।

ਬਿਨਸੇ ਦੂਜੇ ਭਾਏ ਮੂੜੇ ਰਾਮ ਜਪ ਹੋ ਗੁਣਸਾਰ ਹੁਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਅਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦਾ ਠੱਗ ਮੋਈ ਪ੍ਰੀਤ ਪਿਆਰ ਗਇਆ ਮੁਆ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲਾ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਹਿਆ ਮਨ ਮਾਇਆ ਮੋਹੇ ਮਨੂਰ ਉਗਣ ਫਿਰ ਲਾਗੂ ਭਏ ਕੂਰਵ ਜਾਵੈ ਤੂਰ ਬਿਨ ਸ਼ਬਦ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸੱਚ ਅਨਾਉ ਭੈ ਸੱਚ ਰਾਤੀ ਦੇਹ ਹੋਰੀ ਜੇਹ ਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੇ ਪੰਚ ਭੂਤ ਸੱਚ ਭੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕਾਵ ਹੈ ਇਕ ਜਾਵ ਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂਡੀਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜੋ ਭਾਵੈ ਤਿਉ ਰਾਖ ਤੂੰ ਮੈਂ ਵਰਨਾ ਦੂਜਾ ਕੋਏ ਰਹਾਉ ਆਗਾ ਦੇਖੋ ਡੋ ਜਲਾ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾ

ਮੇਉ ਜਿਨ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ ਸੱਚੇ ਸੇਤੀ ਰਲ ਮਿਲੇ।

ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ। ਅੰਤਰ ਕੀ ਗਤ ਜਾਣੀ ਐ ਗੁਰਮਿਲੀਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵ ਦਿਆ ਮਰ ਮਾਰ ਅਨਹਦ ਸਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਬਿਨਾਸ ਸਤਿਗੁਰ ਸੇਵੇ ਆਪਣਾ ਹਉ ਸਦ ਕੁਰਬਾਨ ਤਾਸ ਖੜ ਦਰਗਹ ਪੈਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤਹ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹ ਗੁਣ ਬੰਦੀ ਦੇਹ ਹੋਰੀ ਜੋ ਆਇਆ ਜਗ ਸੋ ਖੇਲ ਬਿਜੋਗੀ ਦੁੱਖ ਵਿਛੁੜੇ ਮਨਮੁਖ ਲਹਿ ਨ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹਲਾ ਪਹਿਲਾ। ਇਹੋ ਮਨੋ ਮੂਰਖ ਲੋਭੀ ਆ ਲੋਭੇ ਲੱਗਾ ਲੁਭਾਨ ਸਬਦ ਨ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵੈ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਿਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਹੈ ਗੁਰਨਿੰਦਾ ਪਚੈ ਪਚਾਨ ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੈ ਖੁੱਲ ਹਾਨ ਮਨਮੁਖ ਸੁਖ ਨਾ ਪਾਈ ਹੈ ਗੁਰਮੁਖ ਸੁਖ ਸੁਭਾਨ ਐਥੈ ਧੰਦ ਪਿਟਾਈ ਐ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰਸੇਵ ਦਾ

ਮਹਲਾ ਪਹਿਲਾ ਇੱਕ ਤਿਲ ਪਿਆਰਾ ਵੀਸਰਾ ਰੋਗ ਵੱਡਾ ਮਨ ਮਾਹੇ ਕਿਉ ਦਰਗਾਹ ਹੈ ਪਤ ਪਾਈਐ ਜਾ ਹਰਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰਿਆ ਹਿਨਸ ਹਰ ਗੁਣ ਸਾਰ ਜਿਨ ਖਿਨ ਪਰਨਾਮ ਨ ਵੀਸਰੈ ਤੇ ਜਨ ਵਿਰਲੇ ਸੰਸਾਰ ਰਾਹਾ ਓ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੁਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਓ ਨੇਹੋ ਨਾ ਕੀਜਈ ਜੋ ਦੀ ਸਹਿ ਚੱਲਣ ਹਾਰ ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਮਜਾਇ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪ ਹੋ ਪਿਆਰਿਆ ਗੁਰਮਤਿ ਲੇ ਹਰ ਬੋਲ ਮਨ ਸਚ ਕਸਵੱਟੀ ਲਾ

ਗੁਰਮਖ ਕੂੜ ਨ ਭਾਵਈ, ਸੱਚ ਰਤੇ ਸੱਚ ਭਾਏ, ਸਖਤ ਸੱਚ ਨ ਭਾਵਈ, ਕੂੜਾ ਕੂੜੀ ਪਾਏ। ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ, ਮਨ ਮਹਿਮਾਨਕ ਲਾਲ, ਨਾਮ ਰਤਨ ਪਦਾਰਥ ਹੀਰ। ਸੱਚ ਵੱਖਰ ਧਨ ਨਾਮ ਹੈ, ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹਲਾ ਪਹਿਲਾ, ਭਰਮੇ ਪਾਹੇ ਨ ਬਿਜਵੈ, ਜੇ

ਸੰਪਤ ਪਾਏ ਮਿਲ ਸਤਸੰਗਤ ਹਰ ਪਾਈ ਹੈ ਗੁਰਮੁਖ ਹਰ ਲਿਵ ਲਾਏ ਆਪ ਗਇਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗੁਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉਜਲ ਪਚਾ ਪਚਾਏ ਇਹੋ ਮਾਣਕ ਜੀਓ ਨਿਰਮੋਲ ਹੈ ਉਹ ਕੌਡੀ ਬਦਲਾ ਜਾਏ ਜਿਨ੍ਹਾਂ ਸਤਿਗੁਰ ਰਸ ਮਿਲਾ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਭਉਜਲ ਲੰਘੀ ਹੈ ਦਰਗਾਹ ਹੈ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੇ ਤੁਨੋ ਪਜੈ ਸ਼ਬਦ ਨੀਸਾਨ ਸ੍ਰੀ ਰਾਗ ਮਹਲਾ ਪਹਿਲਾ ਵਣਜ ਕਰਹੋ ਵਣਜਾਰੇ ਹੋ ਵੱਖਰ ਲੇਹੋ ਸਮਾਲ ਤੈਸੀ ਵਸਤ ਵੇ ਸਾਹੀ ਹੈ ਜੈਸੀ ਨਿਭਹ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲਹੋ ਸੋਹ ਦੇਖੈ ਪਤੀ ਆਏ ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾਂ ਸੁਖ ਹੋਏ ਖੋਟਾ ਵਣਜ ਵਣਜਿਆ ਮਨ ਧਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੁਖ ਘਣੋ ਨਿਤ ਰੋਏ ਖੋਟੇ ਪੋਤਾ ਨਾ ਪਵਹਿ ਤਿਨ ਹਰ ਗੁਰ ਦਰਸਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਏ ਗਇਆ ਪਤ ਖੋਏ ਨਾਨਕ ਮਨ ਸਮਝਾਈ ਹੈ ਗੁਰ ਕਾ ਸ਼ਬਦ ਸਾਲਾਹ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਿਨਾਹ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਧਨ ਜੋਬਨ ਆਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜੋ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੋ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ

ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਆਪੇ ਰਸੀਆ ਪਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਛਲੀ

ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸਾ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਬੇਗਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ

ਕਰਹ ਚਤੁਰਾਈ ਲੇਵਾ ਦੇਵਾ ਢਿੱਲ ਨ ਪਾਈ ਰਹਾਉ ਤੇਰੇ ਜੀ ਜੀਆ ਕਾ ਤੋਹੇ ਕਿਤ ਕੋ ਸਾਹਿਬ ਆਵ ਹਰੋਹੇ ਜੇ ਤੂੰ ਸਾਹਿਬ ਆਵ ਹਰੋਹੇ ਤੂੰ ਓਨਾ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂੰ ਨਦਰੀ ਅੰਦਰ ਤੋਲਹ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬੱਜ ਹੋ ਘਟੇ ਘੱਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣਾ ਬੂਝੈ ਸੋਏ

ਮਹਲਾ ਪਹਿਲਾ ਘਰ ਚੌਥਾ ਤੂੰ ਦਰੀਆ ਉਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂੰ ਹੈ ਤੁਝ ਤੇ ਨਿਕਸੀ ਫੂਟ।

ਜੀਓ ਪਿੰਡ ਸਭ ਤੇਰਾ ਪਾਸ। ਆਪੇ ਨੇੜਾ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖਾ ਸੁਣੇ ਆਪੇ ਹੀ, ਆਪ ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪ੍ਰਵਾਨ।

ਕਹਿ ਕਹਿਆ ਕਿਆ ਹੋਏ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ। ਜਾ ਕੇ ਰੁੱਖ ਬਿਰਖਾ ਰਾਓ, ਜੇਹੀ ਧਾਤ ਤੇਹਾ ਤਿੰਨ ਨਾਓ। ਫੁੱਲ ਭਾਉ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ

ਮਹੱਲਾ ਪਹਿਲਾ ਘਰ ਪੰਜਵਾ ਅਸ਼ਲ ਸ਼ਲਾਈ ਨਹਿ ਸ਼ਲਾ ਨਹਿ ਘਾਉ ਕੁਟਾਰਾ ਕਰ ਸਕਾ ਜੋ ਸਾਹਿਬ ਰਾਖਾ ਤਿਉ ਰਹਾ ਸਲੋਭੀ ਕਾ ਜੀਉ ਟਲ ਪਲਾ ਬਿਨ ਤੇਲ ਦੀਵਾ ਕਿਉ ਜਲਾ ਰਹਾਉ ਪੋਥੀ ਪੁਰਾਣ ਕਮਾਈ ਹੈ ਭਉ ਵੱਟੀ ਇਤ ਤਨ ਪਾਈ ਹੈ ਸੱਚ ਬੂਝਣ ਆਣ ਜਲਾਈ ਹੈ ਇਹੋ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਉ

ਸਿਖਾਓ, ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਭਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੋ ਦੇ ਬੁਝਾਏ। ਮਨ ਚਿੰਦਿਆ ਵਾਰ ਪਾਵਣਾ, ਜੋ ਇੱਛਾ ਸੋ ਫਲ ਪਾਏ, ਨਾ ਉਹ ਧਿਆਈ ਹੈ ਨਾ ਉਹ ਮੰਗੀ ਹੈ, ਨਾ ਮੈਂ ਸਹਿਜ ਸਮਾਏ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ। ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ। ਹਿਰਦਾ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਵ ਰਹਿਆ ਪਾਇਆ।

ਉਦਾਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਿਹਾਰਾ ਜਾਸ ਨਾਨਕ ਨਦਰੀ ਪਾਈ।

ਹਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵਈ ਮਰ ਵਿਸਤਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ

ਹਰ ਕਾ ਨਾਮ ਧਿਆਈ ਹੈ ਸਤਸੰਗਤ ਮੇਲ ਮਿਲਾਏ। ਜੇ ਲੱਖ ਇਸਤਰੀਆਂ ਭੋਗ ਕਰਹਿ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨ ਪਾਵਈ ਫਿਰ ਜੂਨੀ ਪਾਹੇ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿਤ ਲਾਏ ਤਿਨਾ ਪਿਛੈ ਰਿਜ

ਸਤਿ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੁੜਾ ਤਿਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਵਰਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾ ਸੋ ਮਿਲ ਰਹਾ ਜੇ ਸੁਨੋ ਆਪੇ ਲਏ ਮਿਲਾਏ ਦੂਜੇ ਭਾਈ ਕੋ ਨਾ ਮਿਲਾ ਫਿਰ ਫਿਰ ਆਵਾ ਜਾਏ ਸਭ ਮਹਿ ਇੱਕ ਵਰਤਦਾ ਇੱਕੋ ਰਹਿਆ ਸਮਾਏ ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋ

ਹਰ ਮਿਲੈ ਸੇਵਾ ਪਵੈ ਸਭ ਥਾਈ। ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆਏ। ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੂਕਾਰ। ਲੱਖ ਚੁਰਾਸੀ ਜਿਨ ਸ੍ਰੀ ਸਭ ਸਹਿ ਦੇ ਆਧਾਰ। ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ। ਨਾਨਕ ਗੁਰਮੁਖ

ਹਿਰਦਾ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਇ। ਧੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵਲਾਇ। ਰਹਾਉ ਹਰ ਸੰਤ ਹੋ ਦੇਖੋ ਨਿਦਰ ਕਰ ਨਿਕਟ ਵਸੈ ਭਰਪੂਰ। ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ ਗੁਣ ਤਿੰਨ ਸਦ ਮਨ ਵਸੈ ਉਗੁਣਵੰਤਿਆ ਦੂਰ। ਜਿਨ ਗੁਣ ਤਿੰਨ ਸਦ ਮਨ ਵਸੈ ਉਗੁਣਵੰਤਿਆ ਦੂਰ। ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੁੰਭਕਾ ਬਿਨ ਸਜਾਏ ਦੁਖ ਰੋਏ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨ ਚੇਤਾ ਲਿਵਲਾਏ। ਪੱਗ ਖੇਸਿਆ ਰਹਿਣਾ ਨਹੀਂ ਆਗੈ ਠੌਰ ਨ ਪਾਏ। ਉਹ ਵੇਲਾ ਹੱਥ ਨਾ ਵਈ ਅੰਤ ਗਿਆ ਪਛੁਤਾਏ। ਜਿਸ ਨਦਰ ਕਰੇ ਸੋਬਰੈ ਹਰ ਸੇਤੀ ਲਿਵਲਾਏ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸੁੱਧ ਹੈ ਸੇਵ ਪਈ ਤਿੰਨ ਥਾਏ। ਹਰ ਗੁਣ ਗਾਵ ਹੈ ਹਰ ਨਿਤ ਪੜ ਹੈ ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹਲਾ ਤੀਜਾ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ। ਤਿਨਕੇ ਮੁਖ ਸਦੂ ਜਲੇ ਤਿਤ ਸੱਚਾ ਦਰਬਾਰ। ਓਏ ਅੰਮ੍ਰਿਤ ਪੀਵ ਹੈ ਸਦਾ ਸਦਾ ਸੱਚਾ ਨਾਮ ਪਿਆਰ। ਭਾਈ ਰੇ ਗੁਰਮੁਖ ਸਦਾ ਪਤ ਹੋਏ। ਹਰ ਹਰ ਸਦਾ ਧਿਆਈ ਹੈ ਮਲ ਹੁਮੈ ਕੱਢੈ ਧੋਏ। ਰਹਾਉ ਮਨਮੁਖ ਨਾਮ ਨ ਜਾਣਨੀ ਵਿਣ ਨਾਵੈ ਪਤ ਜਾਏ। ਸਬਦਾ ਸਾਧਨਾ ਆਇਓ ਲਾਗੇ ਦੂਜੈ ਪਾਏ। ਵਿਸਟਾ ਕੇ ਕੀੜੇ ਪਵਹਿ ਵਿੱਚ ਵਿਸਟਾ ਸੇ ਵਿਸਟਾ ਮਾਹੇ ਸਮਾਏ। ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ।

ਜਿਨੀ ਗੁਰਮੁਖ ਨਾਮ ਧਿਆਇਆ ਵਿੱਚ ਹੋ ਆਪ ਗਵਾਏ ਉਹ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਇਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਇ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਛ ਕਰਹਿ ਵਾਪਾਰ ਪ੍ਰਣਾਮ ਸਲਾਹਨ ਸਦਾ ਸਦਾ ਵੱਖਰ ਹਰਨਾਮ ਆਧਾਰ ਗੁਰਪੂਰੈ ਹਰਨਾਮ ਦੇ ਰੜਾਇਆ ਹਰ ਭਗਤਾਂ ਟੁੱਟ ਭੰਡਾਰ ਭਾਈ ਰੇ ਇਸ ਮਨ ਕਉ ਸਮਝਾਏ ਇਹ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਏ ਰਹਾਉ ਹਰ ਭਗਤ ਹਰ

ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ ਮਨ ਤਨ ਸੋ ਪਿਆਗੈ ਧਰੇ ਹਉਮੈ ਵਿੱਚ ਹੁਮਾਰ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਵਿਹਾਰ ਕਰਮ ਮਿਲੈ ਤਾ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੁਰਾਸੀ ਹ ਤਰਸ ਦੇ ਜਿਸ ਮੇਲੇ ਸੋ ਮਿਲੈ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈ ਹੈ ਸਹਿਜੇ ਨਾਮ ਸਮਾਏ ਅੰਦਰ ਰਚਾ ਹਰ ਸੱਚ ਸਿਓ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹ ਹੈ ਅੰਦਰ ਨਾਮ ਧਿਆਏ ਰਹਾਓ ਸਾਚੇ ਮੈਲ ਨਾ ਲੱਗ ਲਾਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸ਼ਬਦ ਮੈਲ ਨਾ ਉਤਰੈ ਮਰ ਜਮ ਹੈ ਹੋਏ ਖੁਆਰ ਧਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹਲਾ ਤੀਜਾ ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਹੈ ਪਤ ਖੋਏ ਹਉਮੈ ਗੁਰਮੁਖ ਖੋਈ ਹੈ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਿਨ ਸਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰਜਲੈ ਘਰ ਹੀ ਮਾਹੇ ਉਦਾਸਾ ਰਹਾਓ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ ਅਹਿਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ ਵੱਡਾ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮ ਸਮੂਲੇ ਵਿੱਚ ਹੋ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇਖਾ ਲਿਆ ਹਰਸ ਪੀਆ ਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨਮੁਖ ਫਿਰੈ ਨ ਜਾਣ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀ

ਕੇ ਮੁਖ ਉਜਲੇ ਗੁਰਸਬ ਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ ਜਪ ਜਪ ਰਿਦੈ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿਨ ਕਾਲੇ, ਅੰਦਿਨ ਦੁੱਖ ਕਮਾਵ ਦੇ ਨਿਤ ਜੋਹੇ ਜਮ ਜਾਲੇ, ਸੁਪਨਾ ਸੁਖ ਨ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ, ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹਲਾ ਤੀਜਾ। ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ।

ਰਹਾਉ। ਮਨਮੁਖ ਮਨ ਤਨ ਆਉਂਦਾ ਹੈ, ਤਿਸ ਨੋ ਠੌਰ ਨਾ ਠਾਓ। ਬਹੁ ਜੋਨੀ ਭਾਉਂਦਾ ਫਿਰੈ, ਜੋ ਸੁਣਿਐ ਘਰ ਕਾਉ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਆਉਂਦਾ ਹੈ, ਮਾਇਆ ਮੋਹ ਗੁਬਾਰ। ਲੋਭੀ ਅਨਕਉ ਸੇਵਦੇ, ਪੜ ਵੇਦਾ ਕਰੈ ਪੁਕਾਰ। ਵਿਖਿਆ ਅੰਦਰ ਪਚ ਮੋਏ, ਨਾ ਉਰਵਾਰ ਨਾ ਭਾਰ। ਮਾਇਆ ਮੋਹੇ ਵਿਸਾਰਿਆ, ਜਗਤ ਪਿਤਾ ਪ੍ਰਤਪਾਲ। ਬਾਝੋ ਗੁਰੂ ਅਚੇਤ ਹੈ, ਸਭ

ਵੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤਾ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚਾ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ ਤਿਨ ਬਿਟਹੁ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲਾ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈ ਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈ ਐ ਸੱਚ ਸੋਏ।

ਆਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿੰਨ ਕੈ ਬਲ ਜਾਓ ਦਰ ਸੱਚਾ ਸਚੀ ਵਡਿਆਈ ਸਹਿਜੇ ਸਚ ਸਮਾਉ ਨਾਨਕ ਨਦਰੀ ਪਾਈ ਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹਲਾ ਤੀਜਾ ਮਨਮੁਖ ਕਰਮ ਕਮਾਵਣੇ ਜੋ ਦੁਹਾਗਣ ਤਨ ਸੀਗਾਰ ਸੇਜਾ ਕੰਤ ਨਾ ਵਈ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵਈ ਨਾ ਦੀਸੈ ਘਰ ਬਾਰ ਪਹਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰ ਧਾਰ ਮਿੱਠਾ ਬੁੱਲ ਹੈ ਨਿਵਚਲ ਹੈ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਭਾਰ ਪੂਰਾ ਭਾਗ ਸਤਿਗੁਰ ਮਿਲੈ ਜਾ ਭਾਗੈ ਕਾ ਉਦੋ ਹੋਏ ਅੰਤਰ ਹੋ ਦੁੱਖ ਭਰਮ ਕਟੀਐ

ਨਾਨਕ ਗੁਰਮੁਖ ਨਾਮ ਤੇ ਆਈ ਐ ਸਤ ਮਿਲਾਵਾ ਹੋਏ। ਸ੍ਰੀ ਰਾਗ ਮਹਲਾ ਤੀਜਾ। ਜਾ ਪਿਰ ਜਾਣਾ ਆਪਣਾ ਤਨ ਮਨ ਅੱਗੈ ਧਰੇ, ਸੁਹਾਗਣੀ ਕਰਮ ਕਮਾਵਦੀ ਆ ਸਹੀ ਕਰਮ ਕਰੇ। ਸਹਿਜ ਸਾਚ ਮਿਲਾਵੜਾ ਸਾਚ ਵਡਾਈ ਦੇ, ਭਾਈ ਰੇ ਗੁਰਬਿਨ ਭਗਤ ਨਾ ਹੋਏ। ਬਿਨ ਗੁਰ ਭਗਤ ਨਾ ਪਾਈ ਐ ਜੇ ਲੋਚੈ ਸਭ ਕੋਏ। ਰਹਾਉ ਲੱਖ ਚੌਰਾਸੀ ਫੇਰ ਪਇਆ, ਕਾਮਣ ਦੂਜੈ ਪਾਏ। ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ। ਬਿਨ ਸ਼ਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਉ ਹਉ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ, ਅੰਧੀ ਨਾਮ ਨ ਚੇਤਈ ਸਭਾਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ, ਹਰ ਨਾਮਾ ਹਿਰਦੈ ਸੰਭਾਲ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਮਨ ਤਨ ਰਾਤਾ ਰੰਗ ਸਿਓ, ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ। ਸ੍ਰੀ ਰਾਗ ਮਹਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰ ਜੀਉ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ। ਰਹਾਉ ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜੀ ਜਾਂਦੇ ਕਿਆ ਵੇਚਾਰੇ, ਕਿਆ ਕੁਵਾਕ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਦੇਹ ਕੁਟੰਬ ਹੇਲੋ ਬਹਾਣਾ, ਚਲਦਿਆਂ ਨਾਲ ਨ ਜਾਈ। ਸਤਿਗੁਰ ਸੇਵ ਗੁਣ ਨਿਧਾਨ, ਪਾਇਆ ਤਿਸ ਦੀ ਕੀਮ ਨ ਪਾਈ। ਹਰ ਪ੍ਰਭ ਸਖਾ ਮੀਤ, ਪ੍ਰਭ ਮੇਰਾ ਅੰਤੇ ਹੋਏ ਸਖਾਈ। ਆਪਣਾ ਮਨ ਚਿਤ ਕਹ ਕਹਾਏ, ਬਿਨ ਗੁਰ ਆਪ ਨ ਜਾਈ। ਹਰ ਜੀਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ

ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹਾਉ। ਕਰ ਕਿਰਪਾ ਘਰ ਆਇਆ ਪੇ ਮਿਲਿਆ ਏ, ਗੁਰਸਬਦੀ ਸਾਲਾਹੀ ਐ, ਰੰਗੇ ਸਹਿਜ ਸੁਭਾਏ, ਸੱਚਾ ਸੱਚ ਸਮਾਇਆ, ਮਿਲ ਰਹਿ ਨ ਵਿਛੁੜ ਜਾਏ, ਜੋ ਕਿਛ ਕਰਨਾ ਸੋ ਕਰ ਰਹਿਆ, ਵਰਨਾ ਕਰਨਾ ਜਾ

ਦੂਰ ਮਨਮੁਖ ਸ਼ਬਦ ਨਾ ਜਾਣੇ ਆਪ ਗੁਣ ਸੋ ਪ੍ਰਭ ਪ੍ਰਭੂ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਵੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗੀਆਂ ਸ਼ਬਦੇ ਲੈਨ ਮਿਲਾਏ ਸੱਚਾ ਰੰਗ ਨਾ ਉਤਰੇ ਜੇ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਪਵਥਕੇ ਮਨਮੁਖ ਬੂਝ ਨ ਪਾਏ ਜੇ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਦਿੱਟ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਤ ਦਾ ਲੱਖ ਨਾ ਲੱਕਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬਜਾਏ ਗੁਰਮਤੀ ਸ਼ਬਦ ਮਨ ਬਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਬਸੇ ਮਨ ਆਏ ਹਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇਜਨ ਸ਼ਬਦੇ ਸੋਹਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਤੇ ਆਪ ਮਿਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਬਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਹੈ ਹੋਮੇ ਵਿੱਚੋਂ ਖੋਏ ਸਾਤਨ ਆਵੇ ਬਾਹਰੀ ਅਵਗਣ ਬੰਤੀ ਰੋਏ ਸੱਚ ਸਲਾਹੀ ਸੱਚ ਲਗਾ ਸੱਚੇ ਨੈ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਾਹ ਅਵਗੁਣ ਕੱਢਾ ਧੋਏ ਆਪੇ ਮੇਰ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਰ ਮਘੇਲੀਏ ਕਿਆ ਚੱਲੇ ਵਾ ਲੁੜਾਏ ਆਪਣਾ ਫਿਰ ਨਾ ਪਛਾਣੀ ਕਿਆ ਮੂੰਹ ਦੇਸੇ ਜਾਏ ਜਿੰਨੀ ਸਕੀ ਕੰਤ ਪਛਾਣਿਆ ਤਿਨਕੇ ਲਾਗੋ ਪਾਏ ਤਿੰਨ ਹੀ ਜੈਸੀ ਤੀਰਾਂ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਓ ਮਨਮੁਖ ਕੰਤ ਨਾ ਪਛਾਣੀ ਤਿਨਕੋ ਰਹਿਣ ਬਿਹਾਏ ਗਰਵਟਿਆ ਤਿਸ ਨਾ ਜਲੇ ਦੁੱਖ ਪਾਵੇ ਦੂਜੇ ਪਾਏ ਸਭ ਰਤੀਆ ਸੁਹਾਗਣੀ ਤਿਨ ਵਿੱਚੋਂ ਹੋਮੇ ਜਾਏ ਸਦਾ ਫਿਰ ਰਵੇ ਆਪਣਾ ਤਿਨ ਸੁੱਖੇ ਸੁੱਖ ਬਿਹਾਏ ਗਿਆਨ ਵਿਹੂਣੀ ਪਿਰਮੁਤੀਆਂ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਰ ਦੇ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਫਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੀ ਜਿਨਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਬਾਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਆਂਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਆਵੇ ਆਪਣਾ ਹੋਂਕੇ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦੇ ਮਿਲਾਏ ਸਭ ਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪ੍ਰਭ ਸੰਗੇ ਜਾਣਿਆ ਫਿਰ ਰਾਵੇ ਰਿਸਦਾ ਹਦੂਰ ਮੁੰਡੇ ਤੂੰ ਚੱਲ ਗੁਰ ਕੇ ਪਾਏ ਆਂਦੇ ਰਾਵੇ ਫਿਰ ਆਪਣਾ ਸਹਿਜੇ ਸੱਚ ਸਮਾਏ ਰਹਾਓ ਸ਼ਬਦ ਰਤੀਆ ਸੁਹਾਗਣੀ ਸੱਚੇ ਸ਼ਬਦ

भक्त परे भंडार सो प्रभ प्रीतम मन बसे जे सबसे दे आधार पैर सलाहन अपना तिन कह हो सद बलिहारे जाओ मन तन आरती तसे जिसके लागा पाए जिनी एक पछाणिया दूजा भाव चुकाए गुरमुख नाम पछाणिए नानक सच नानक सच समाए श्री राग महला तीजा हर जी सच्चा सच तू सब कुछ तेरे चीरे लख चौरासी तरस दे फिरे बिन गुर भेटे पीरे हर जी ओ बख्शे बख्श ले सुख सदा सरीरे गुर प्रसादी सेव करी सच गहर गंभीरे मन मेरे नाम रते सुख होए गुरमती नाम सलाही है दूजा वरना कोई राओ धर्म राय नु हुक्म है वै सच्चा धर्म विचार दूजे पाए दुट आत्मा हो तेरी सरकार अध्यात्मी हर गुण तास मन जपे कमरार तिनकी सेवा धर्म राय करे धन सवारण हार मन के विकार मने तजे मन चूके मोह अभिमान आत्म राम पछाणिया सहजे नाम समान बिन सतगुर मुक्त न पाई है मन मुख फिरे दीवान सब न चीने कथनी बदनी करे विख्या माए समान सब कुछ आपे आप है दूजा और न कहो कोए ज्यों बुलाए त्यों बोलिए जा आप बुलाए सोए गुरमुख बाणी ब्रह्म है शब्द मिलावा होए नानक नाम संभाल तू जित सेविए सुख होए श्री राग महला तीजा जग होमे मैल दुख पाया मन लागी दूजे पाए मन होमे ऐ धोती किवे न उतरे जो सो तीर्थ नाए बोविध कर्म कमाम दे दूनी मल लग जाए पड़िए मैल न उतरे पुछो ज्ञानिया जाए मन मेरे गुरसरणी आवे ता निर्मल होए मन मुख हर हर कर थके मैल न सकी तोए राओ मन मैले भगत न होवी नाम न पाया जाए मन मुख मैले मैले मुए जासन पत गवाए गुर प्रसादी मन बसे मन होमे जाए समाए ज्यों अंधेरे दीपक बालिए त्यों गुर ज्ञान अज्ञान तिजाए हम किया हम करेंगे हम मूर्ख गावार करने वाला विसरिया दूजे पाए प्यार माया जे बड़ दुख नी सब भवत के संसार गुरमति सुख पाई है सच नाम और तार जिसनू मेले सो मिले हो तिस बलिहारे जाओ ए मन भगती रत्या सच बाणी निज थाओ मन रते जे भारती हर गुण सचे गाओ नानक नाम ना बिसरे सचे माए समाओ श्री राग महला चौथा कर पहला मन तन बिरो अत अगला क्यों प्रीतम मिले कर आए जा देखा प्रभ अपना प्रभ देखी आए दुख जाए जाए पुछो तिन सजना प्रभ कित बिद मिले मिलाए मेरे सतगुरा मैं तुझ बिन अवर न कोए हम मूर्ख मुद शरणागति कर कृपा मेले हर सोए रहाओ सतगुर दा तार नाम का प्रभाप मिलावे सोए सतगुर हा प्रभु जिया गुर जे वडा वर न कोए हों गुर शरण आई टै पवा गर कर दिया मेले प्रभ सोए मन हट किने ना पाया कर पाव थके सब कोए सह सियाणप करे मन कोरे रंग न होए कूड़ कपट किने ना पायो जो बीजे खावे सोए सबना तेरी आस प्रभ सब जी तेरे तू रास प्रभ तुदो खाली को नजर प्रभ तुदो खाली को नहीं दर गुरमुखा नु साबास देख भोजल डुब दे कड ले जा नानक की अरदास श्री राग महला चौथा नाम मिले मन तृप्तिये बिन नावे त्रिग जीवास कोई गुरमुख सज्जन जे मिले मैं दसे प्रभ गुणतास हों तिस बिटो चौं खनिया मैं नाम करे प्रगास मेरे प्रीतमा हो जीवा नाम त्याए मेरे प्रीतमा हो जीवा नाम त्याए बिन आवे जीवन ना थिए मेरे सतगुर नाम दरड़ाए राओ नाम मोलक रतन है पूरे सतगुर पास सतगुर सेवे लग्या कर रतन देवे प्रगास
ਧੰਨ ਵਡ ਭਾਗੀ ਵਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ, ਜਿਹਨਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਬਸ ਕਾਲ। ਓਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਹਨਾਂ ਅੰਤਰ ਕ੍ਰੋਧ ਚੰਡਾਲ। ਸਤਿਗੁਰ ਪੁਰਖ ਅੰਮ੍ਰਿਤ ਰਸ ਬੜ ਭਾਗੀ ਨਾ ਵੇ ਆਏ, ਉਹ ਜਨਮ ਮਰਨ ਉਹ ਜਨਮ ਜਨਮ ਕੀ ਮਹਿਲ ਉਤਰੇ, ਨਿਰਮਲ ਨਾਮ ਦਰੜਾਏ। ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ, ਸ੍ਰੀ ਰਾਗ ਮੁਹੱਲਾ ਚੌਥਾ ਗੁਣ ਗਾਵਾਂ ਗੁਣ ਬਿਤਰਾ, ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀ ਹੈ ਮਿਲ ਸੱਜਣ ਹਰ ਗੁਣ ਗਾਏ। ਹੀਰੇ ਹੀਰ ਮਿਲ ਵੇਦਿਆ ਰੰਗ ਚਲੂਲੇ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਅੰਤਰ ਪਿਆਸਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ, ਰਹਾਓ ਮਨ ਰੰਗੋ ਬੜ ਭਾਗੀਓ ਗੁਰ ਤੁਟਾ ਕਰੇ ਪਸਾਓ। ਗੁਰ ਨਾਮ ਦੜਾਏ ਰੰਗ ਸਿਓ ਹਰ ਸਤ ਹੋ ਸਤਿਗੁਰ ਕੇ ਬਲ ਜਾਓ, ਬਿਨ ਸਤਿਗੁਰ ਨਾਮ ਨਾ ਲੱਭੇ ਲੱਖ ਕੋਟੀ ਕਰਮ ਕਮਾਓ। ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ, ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਿਆਸ। ਬਿਨ ਸਤਿਗੁਰ ਬੇਟੇ ਕੰਚਨ ਨਾ ਥੀਏ ਮਨਮੁਖ ਲੋ ਬੁੱਢਾ ਬੇੜੀ ਪਾਸ, ਸਤਿਗੁਰ ਬੋਇ ਤਰ ਨਾਮ ਹੈ ਕਿਤੇ ਵਿੱਚ ਚੜਿਆ ਜਾਏ, ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ। ਧੰਨ ਧੰਨ ਬੜ ਭਾਗੀ ਨਾਨਕਾ ਜਿਹਨਾਂ ਸਤਿਗੁਰ ਲਏ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ ਹੋਮ ਪੰਥ ਦਸਾਈ ਨਿਤ ਖੜੀ ਹੋਈ ਪ੍ਰਭ ਦੱਸੇ ਤਿੰਨ ਜਾਓ, ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲੱਗ ਫਿਰਾਓ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਮੇਰੇ ਭਾਈ ਜਨਾ ਕੋਈ ਮੋਕਿਓ ਹਰ ਪ੍ਰਭ ਮੇਲ ਮਿਲਾਏ। ਹੋ ਸਤਿਗੁਰ ਬਿਟੋਂ ਬਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ, ਰਹਾਓ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਵਾਸ। ਹੋ ਗੁਰ ਸਲਾਹੇ ਨੂੰ ਰਜੂ ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬੈ ਰੋਏ, ਜੋ ਹਰ ਪ੍ਰਭ ਭਾਣਾ ਸੋਤੀਆ ਤੁਰ ਲਿਖਿਆ ਨ ਮਿਟੇ ਕੋਏ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ, ਆਪੇ ਦਿਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ। ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ, ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਸਤ ਭਲਾ ਕਿਤ ਬਿਦ ਮਿਲੇ ਰਸ ਖਾਏ। ਜਾਏ ਪੁੱਛੋ ਸੁਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਵਾਏ, ਓਏ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੋਵਾਂ ਤਿੰਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੋ ਕੱਢੇ ਹੋਮੇ ਮਾਰ, ਰਹਾਓ ਗੁਰਮੁਖੀਆ ਸੁਹਾਗਣੀ ਤਿੰਨ ਦਿਆ ਬਹੀ ਮਨ ਆਏ। ਸਤਿਗੁਰ ਬਜਰ ਤਨ ਹੈ ਜੋ ਮੰਨੇ ਸੋ ਹਰ ਹੋ ਸੋ ਹਰ ਰਸ ਖਾਏ, ਸੇ ਬੜ ਭਾਗੀ ਬੜ ਜਾਣੀ ਹੈ ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਬਣ ਤ੍ਰਿਣ ਸਬਤ ਹੈ ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੇ ਨਾ ਪਵੇ ਮਨ ਮੁਖ ਰਹੇ ਬਿਲ ਲਾਏ। ਓਏ ਸਤਿਗੁਰ ਅੱਗੇ ਨਾਨਵੇ ਉਹਨਾਂ ਅੰਤਰ ਕ੍ਰੋਧ ਬਿਲਾਏ, ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ, ਆਪ ਦਿਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਏ ਨਾਨਕ ਹਰ ਬਸਿਆ ਮਨ ਸੋਏ, ਸ੍ਰੀ ਰਾਗ ਮੁਹੱਲਾ ਚੌਥਾ ਦਿਨ ਸਜੜੇ ਫਿਰ ਰਾਤ ਵੇ ਰਹਿਣ ਸਵਾਈ ਜਾਏ, ਆਪ ਘਟੇ ਨਰ ਨਾ ਬੁਝੇ ਨਿਤ ਮੂਸਾ ਲਾਜੀ ਟੁਕਾਏ। ਗੁਣ ਮਿੱਠਾ ਮਾਇਆ ਪਸਰਿਆ ਮਨਮੁਖ ਅਲੱਗ ਮਾਖੀ ਪਚੇ ਪਚਾਏ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਾ ਤਮੋਹ ਵਿਖ ਅੰਤ ਬੇਲੀ ਕੋਈ ਨਾ ਹੋਏ, ਰਹਾਓ ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰ ਸਰਣਾਏ। ਉਹਨੇ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ, ਗੁਰਮੁਖ ਦਰ ਗਏ ਮੰਨੀਏ ਹਰ ਆਪ ਲਏ ਗੱਲ ਆਏ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਵ ਲਾਏ, ਆਂਦਿਆਂ ਧੁਨੀ ਦਰ ਵੱਜਦੇ ਹਰ ਸੱਚੇ ਸੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭੇ ਕੋ ਕਹੇ ਸਾਵਾਸ। ਤਿੰਨ ਕੀ ਸੰਗ ਦੇ ਪ੍ਰਭ ਮੈਂ ਜਾਚ ਕੀ ਅਰਦਾਸ, ਨਾਨਕ ਭਾਗ ਬੜੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ, ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿਗਾਰ, ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ,
ਬਹੁਤ ਕਰੇ ਫਰਮਾਏ ਸੀ ਵਰਤੇ ਹੋਏ ਅਪਾਰ ਕਰਤਾ ਚੇਤਨਾ ਵੀ ਮਨ ਮੁਖੰਦ ਗਵਾਰ ਮੇਰੇ ਮਨ ਸੁਖ ਦਾ ਤਾਰ ਸੋਏ ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ ਰਾਓ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈਬਰ ਗੈਬਰ ਬਹੁ ਰੰਗੇ ਕੀਏ ਰਥ ਥਾਕ ਕੈਸੀ ਚੇਤਨ ਪਾਵੇ ਵਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਬਿਨ ਆਵੇ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕਤ ਜਿਸ ਨੂੰ ਤੂੰ ਪਤਿਆਏਂਦਾ ਸੋ ਸੰਤ ਜੇ ਅਨਿਤ ਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭਾਪ ਭੁਲਾਇਆ ਨਾ ਤਿਸ ਜਾਤ ਨਾ ਪਤ ਹੰਕਾਰੀਆਂ ਵਿਆਪਿਆ ਮਨ ਕੀ ਮਤ ਪ੍ਰਭਾਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੇ ਰੋਏ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨ ਪਾਵੇ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਕਣਾ ਦ੍ਰਿਟ ਭੁੱਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲਿਖ ਤਿਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ ਰਹਾਓ ਜੇ ਤੇ ਥਾਨ ਤਨੰਤਰਾ ਤੇਤੇ ਪਵਾਇਆ ਧਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੇ ਅਪਰਿਆ ਸਭ ਕੋ ਬਸਕਤ ਕਰ ਲਿਆ ਉਹਨਾਂ ਨੇ ਨਾਵੇ ਖਾ ਕਰ ਲਿਆ ਕੋਟ ਤੇਤੀ ਸੇਵਕਾ ਸਿਰ ਸਾਧਕ ਦਰ ਖਰਿਆ ਗਰ ਗਰੰਗਬਾਰੀ ਵਡ ਸਾਹਿਬ ਦੀ ਸਭ ਨਾਨਕ ਸੁਪੰਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲ ਕੇ ਉੱਠ ਪਕੋਲੀਐ ਬਿਨ ਬੁਝੇ ਮੁਗਦ ਜਾਣ ਸੋ ਪ੍ਰਭ ਚੇਤਨ ਆਇਓ ਛੁਟੇ ਗੇ ਬੇਬਾਣ ਸਤਿਗੁਰ ਸੇਵੀ ਚਿਤ ਲਾਏ ਸਦਾ ਸਦਾ ਰੰਗਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁਫਕੜੇ ਸਮੁੱਖੀ ਚੱਲੀ ਰਹਿਣ ਰਹਾਓ ਕਦਮ ਕਰੇ ਪਸ ਪੰਖੀਆਂ ਦਿਸੇ ਨਾਹੀ ਕਾਲ ਉੱਤੇ ਸਾਥ ਮਨੁੱਖ ਹੈ ਪਾਧਾ ਮਾਇਆ ਜਾਲ ਮੁਕਤੇ ਸੇਈ ਭਾਲੀਐ ਜੇ ਸੱਚਾ ਨਾਮ ਸੰਭਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ ਜਿੱਥੇ ਜਾਏ ਤੁਧ ਪਰਤਣਾ ਤਿਸ ਕੀ ਚਿੰਤਾ ਨਾਏ ਫਾਤੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਾਲ ਕੇ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਤ ਕਾ ਪਾਉਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਾਵਾਰ ਉੱਠ ਚੱਲਿਆ ਪਛਤਾਇਆ ਭਰਿਆ ਬਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਓ ਹਰੀ ਨਾਹੀ ਨੈ ਡੂਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਬਹੁਤਿਆਂ ਲਾਵੇ ਕਰ ਤਿਆਰ ਜਾਂ ਹੋ ਹੁਕਮ ਕਿਰਸਾਨ ਦਾ ਤਾਂ ਲੁਣਮੇ ਮਿਣਿਆ ਖੇਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੁਰ ਪਿਆ ਕਾਦੀ ਚਿਤਨਾਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਣ ਨਾਨਕ ਡਿਟਾ ਸਦਾ ਨਾਲ ਹਰਾਂਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾ ਕੇ ਗੁਰਨਾਮ ਦੀ ਆਸਾ ਚ ਸੁਆਓ ਆਸਾ ਸਭੇ ਲਾਏ ਕੇ ਇੱਕਾ ਆਸ ਕਮਾਓ ਜਿਨ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਏ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਏ ਰਾਓ ਦੁੱਖ ਭੁੱਖ ਨੇ ਵਿਆਪੀ ਜੇ ਸੁਖਦਾ ਤਾਂ ਮਨ ਹੋਏ ਕਿਤੀ ਕੰਮ ਨਾ ਛਿਜੀਏ ਜਾਂ ਹਿਰਦੇ ਸੱਚਾ ਸੋਏ ਜਿਸ ਨੂੰ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਏ ਸੁਖਦਤਾ ਗੁਰ ਸੇਵੀਐ ਸਭ ਆਗੁਣ ਕੱਢੇ ਧੋਏ ਸੇਵਾ ਮੰਗੇ ਸੇਵਕੋ ਸੇਵਾ ਮੰਗੇ ਸੇਵਕੋ ਲਾਈਐ ਆਪਣੀ ਸੇਵ ਸਾਧੂ ਸੰਗ ਮਸਕਤੇ ਤੁਥੇ ਪਾਵਾ ਦੇਵ ਸਭ ਕੁਛ ਬਸਕਤ ਸਾਹਿਬੇ ਆਪੇ ਕਰਨ ਕਰੇਵ ਸਤਿਗੁਰ ਕੇ ਬਲਿਹਾਰ ਨੇ ਮਨਸਾ ਸਭ ਪੂਰੇਵ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇਕਸੇ ਦੀ ਸਮਾਗਰੀ ਇਕਸੇ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਰਮਲ ਨਿਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਸਭੇ ਥੋਕ ਪ੍ਰਾਪਤੇ ਜੇ ਆਵੇ ਖਤ ਜਨ ਪਦਾਰਥ ਸਭ ਲੈ ਜੇ ਸੱਚਾ ਸ਼ਬਦ ਕਥ
गुर ते महल प्राप्त जिस लिखिया होवे मत मेरे मन एक सिंच तलाए एक बिन सब धंद है सब मिथ्या मोह माए रहाओ ला खुशियां पातशाहियां जे सतगुर नदर करे निमक एक हर नाम दे मेरा मन तन शीतल होए जिसको पूरब लिखिया तिन सतगुर चरण गए सफल मूर्त सफला कड़ी ते सच्चे नाल प्यार दुख संताप न लगी जिस हर का नाम आधार बहा पकड़ गुर काढ़िया सोई उतरिया पार थान सुहावा पवित है जिथे संत सभा ढोई ते सी नू मिले जिन पूरा गुरु लभा नानक बदा ता घर तहां जिथे मृत न जन्म जरा श्री राग महला पंजवा सोई त्याये जीड़े सिर साहा पत साहो ते सी की कर आसमान तिसका सस विसाओ सब सियाण पां छड़ के गुर की चरणी पाओ मन मेरे सुख सहज सेती जपनाओ आठ भर प्रभ ध्याए तू गुण गोविंद नित गाओ रहाओ जिसकी सरनी परमना जिस जेवड़ अवरना कोए जिस सिमरत सुखोए कणा दुख दर्द न मूले होए सदा सदा कर चाकरी प्रभ साहेब सच्चा सोए सा संगत होए निर्मला कटिए जमकी पास सुख दाता पै पंजनो तिस आगे कर अरदास मेर करे समीरवान ता कारज आवे रास बहुतो बहुत बखाणी है उच्चो उच्चा थाओ बरना चेना बारा कीमत कह न सकाओ नानक प्रमया कर सच देवो अपना नाओ श्री राग महला पंजवा नाम त्याए सो सुखी तिस मुख उजल होए गुरपुरे ते पाई है प्रगट सबनी लोए साध संगत के घर वसे एको सच्चा सोए मेरे मन हर हर नाम त्याए नाम सुहाए सदा संग अगे आगे ले छाए रहाओ दुनिया क्या बड़िया कब ने आवे काम माया का रंग सब फिका जातो बिनस निधान जाके हिरदे हर वसे सो पूरा प्रधान साधु की हो रेणु का अपना आप त्याग पाव स्याण सगल छड गुर की चरनी लाग तिसे प्राप्त रतन होए जिस मस्तक होवे भाग तिसे प्राप्त भाई हो जस देवे प्रभाप सतगुर की सेवा सो करे जिस बिन से होमे ताप नानक को गुर भेटिया बिन से सगल संताप श्री राग महला पंजवा एको पछाण जी का एको रखन हार इकसका मन आसरा एको प्राण आधार तेसनाई सदा सुख पाप ब्रह्म करतार मन मेरे सगल पाप त्याग गुरपुरा आराधनेत एक सकील विलागर हाओ इको भाई मित एक इको मात पिता एक सकी मन टेक है जिन जियो पिंड दिता सो ब्रह्मन न बिसरे जिन सब कुछ बस कीता कर इको बारा इको थान तनंतर आप जी जन सब जन किए आठ पर तिस जाप एक से तीरत्या ना हो भी सोग संताप पार ब्रह्म प्रभ एक है दूजा ना ही कोय जियो पिंड सब तिसका जो तिस भावे सो होए गुरपुरा ए पूरा पिया जप नानक सच्चा सोए श्री राग महला पंजवा जिन सतगुर स्यों चित लाया से पूरे प्रधान जिनको आप दयाल होए तिन उपजे मन ज्ञान जिनको मस्तक लिखिया तिन पाया हर नाम मन मेरे एको नाम त्याए सर सुखा सुख उपजे दरगे पेंदा जाए रहाओ जन मरण का पो गया पाओ भगत गोपाल साधु संगत निर्मला आप करे प्रतपाल जन मरण की मल कटी है गुरदर्शन देख निहाल थान तनंतर रव रहा पार ब्रह्म प्रभ सोए सबना दाता एक है दूजा ना ही कोए तेसर नाई छुट्टी है कीता लोड़े सोए जिन मन बसिया पार ब्रह्म से पूरे प्रधान तिन की शोभा निर्मली प्रगट पई जहान जिन्नी मेरा प्रभ त्याया नानक तिन कुरबान श्री राग महला पंजवा मेरे सतगुर।

ਮਿਲੈ ਹੈ ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ। ਜਨਮ ਮਰਨ ਦੁੱਖ ਕਾਟੀਐ ਲਾਗੈ।

ਰੂਪ ਅਪਾਰ ਸਖੀ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਦ ਨਾ ਜਾਣੀਐ ਨੇਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੇ ਤਾਰਾ ਆਧਾਰ ਜਿਸ ਪੇਖਤ ਕਿਲ ਵਿਖ ਹਿਰੇ ਮਨ ਤਨ ਹੋਵੈ ਸ਼ਾਂਤ ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ ਗੁਣ ਨਿਧਾਨ ਨਵਤਨ ਸਦਾ।

ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੌਰ ਛੱਤ ਬੜੀ ਵੱਡੀ ਵੱਡਾ।

ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਸ, ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਾਰ, ਸਰਬ ਕਲਾ।

नानक सब तेरी वडियाई कोई ना जाने

0: ਪੌੜੀ ਵੱਡੀ ਵਡਾਇਆ ਪਾਰ ਤੇਰਾ ਮਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਪਸ਼ ਜਾਣ ਲਾ ਸਪਸ਼ ਤੇਰੇ ਬਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਲ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਦਿਆ ਗੈ ਬਿਨਵਤਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗ।

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਵਸਤੂਰੀ ਅਵਸਥਾ ਸਤਿਗੁਰ ਤੇ ਹਰਿ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੋੜੀ ਚੇਤੀ ਮਹਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲਭ ਲੋਭ ਵਿੱਚ ਕੂੜ ਕਮਾਵੇ ਬਹੁਤ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੇ ਜਿਉਂ ਧਾਰੋ ਪਰਛਾਰੋ ਸੁਣ ਸੁਣ ਸਿੱਖ ਹਮਾਰੇ ਸੁਕਿਰਤ ਕੀਤਾ ਰਹਿ ਸੀ ਮੇਰੇ ਜੀੜੇ ਵੋੜ ਨਾ ਆਵੇ ਵਾਰੀ ਰਹਾਓ ਹੋਂ ਤੋ ਸਾਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਭਰਾਈ ਝੂਠੀ ਲਾਇ ਤਵਾਰੀ ਦੇਲ ਭਰਾਈ ਜੋਹੇ ਜਿਹੜੇ ਕਰੇ ਚੋਰੀ ਵਰਿਆਈ ਹਾਂ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੇ ਹੋਈ ਹੈ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕਿਛ ਲਿਆ ਤਾਂ ਮਨ ਭਲਾ ਪਾਇਆ ਹਾਲਤ ਨਾ ਸੋਭਾ ਪਲਤ ਨਾ ਢੋਈ ਹੈਮਾ ਜਨਮ ਗਵਾਇਆ ਹੋਂ ਖਰੀ ਦੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਘੇਰੇ ਪਾਰਾ ਕੈਸੀ ਨਾਲ ਨਾ ਚੱਲੇ ਨਾਨਕ ਝੜ ਝੜ ਪਵੇ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦਿਵਾਲ ਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨਾ ਦੇਈ ਕੈਸੀ ਅੰਧਾ ਜਾਣੇ ਸਭ ਮੇਰੀ ਸੋਇਨਾ ਲੰਕਾ ਸੋਇਨ ਮਾੜੀ ਸੰਤੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋ ਕਿਸੇ ਕਾ ਕਿਸੇ ਕਾ ਭਾਣਾ ਰਹਾਓ ਸਾਹੋ ਮਾਰਾ ਠਾਕੁਰ ਪਾਰਾ ਹਮ ਤਿਸਕੇ ਬਣ ਜਾ ਰੇ ਜੀਓ ਪਿੰਡ ਸਵਰਾ ਤਿਸੇ ਕੇ ਮਾਰੇ ਮਾਰ ਆਪੇ ਜੀਵਾਲੇ ਗੋੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸਾਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਦਿਖਮ ਘਣਾ ਰਹਾਓ ਉਸਾਰ ਮਡੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੀ ਨਿਤ ਕਾਮਣ ਅਵਰ ਲੁੱਟੇ ਸੋ ਪੰਚ ਜਨਾ ਢਾਏ ਮਡੋਲੀ ਲੁੱਟਿਆ ਦੇਵਰਾ ਸਾਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੇ ਸੋਇਨਾ ਰੂਪਾ ਮਿੱਤਰ ਲੁੜੇਨ ਸੋ ਖਾ ਦਾਦਾ ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜੰਪਰ ਜੰਪਰ ਬਾਦਾਤਾ ਗੋੜੀ ਚੇਤੀ ਮਾਲਾ ਪਹਿਲਾ ਮੁੰਦਰਾ ਤੇਕਟ ਪੀਤਰ ਮੁੰਦਰਾ ਕਾਇਆ ਕੀਜੇ ਖਿੰਦਾ ਤਾ ਪੰਚ ਚੇਲੇ ਬਸ ਕੀਜੇ ਰਾਵਣ ਏ ਮਨ ਕੀਜੇ ਡੰਡਾ ਤਾ ਜੋ ਜੋ ਤੋ ਭਾਵਸਤਾ ਇੱਕ ਸ਼ਬਦ ਜਾਓ ਨਾਸ ਕੰਧ ਮੂਲ ਮਨ ਲਾਵਤਾ ਤਾਉ ਮੁੰਡ ਮਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਕੰਗਾਤਾ ਤਿਨ ਭਵਨ ਤਾਰਨ ਹਰ ਸਵਾਮੀ ਏਕ ਨ ਚੇਤਨਦਾਤਾ ਕਰ ਕਟੰਪ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਸਰਨੀ ਜੇ ਚਿਤਲਾੜੇ ਤਪ ਲਭ ਲੋ
1: ਲਭ ਲੋ ਸੁਤਾ ਉਸਤਾ ਜਪ ਸਿਮਰਨ ਨਿਤ ਸਚ ਸੁਮਨਾ ਕਾਹੇ ਬੋਲੇ ਗੋ ਜੋਗੀ ਕਪ ਕਹਨਾ ਰਹਾਉ ਆਇਆ ਕਮਲੇ ਹੰਸੇ ਆਣਾ ਮੇਰੀ ਮੇਰੀ ਕਰ ਬਿਹਾਣੀ ਤਾ ਪ੍ਰਣੋ ਤਾ ਨਾਨਕ ਲਾਗੀ ਦਾਜੈ ਕਿਰਪਾ ਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਤ ਮੰਤਰ ਮੂਲ ਮਨ ਏਕ ਹੈ ਜੇ ਕਰ ਦ੍ਰਿੜ ਕਰ ਚਿੱਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਗੁਣ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖਣ ਲੱਕਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਚਾਈ ਰੇ ਰਾਤ ਨੇਰੀ ਸੁਜਸ ਨਾਹੀ ਲਾਜੇ ਟੂਕਸ ਮੂਸਾ ਭਾਈ ਰੇ ਮਨ ਮੁਖ ਕਰੈ ਤੇਦਾ ਤੁਕ ਲਾਗੈ ਗੁਰਮੁਖ ਮਿਲੇ ਵਡਾਈ ਰੇ ਜੋ ਤਿਨਕੀ ਆ ਸੋਈ ਹੋਆ ਕੀਰਤਨ ਮਿਠਿਆ ਜਾਈ ਰੇ ਸੁਬਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨਕੀ ਪੰਕ ਹੋਵੇ ਜੇ ਨਾਨਕ ਤੋ ਮੂੜ ਅਕਸ਼ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਉ ਹਮ ਆਏ ਅਗਨ ਬਿੰਬ ਜਲ ਭੀਤਰ ਨਿਪ ਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ कहे न जानी अवगुण मेरे रहाओ केते रुख बिरख हम चीने केते पशु उपाए केते नाग कुली में आए केते पंख उड़ाए हट पटन बिज मंदिर भन्ने कर चोरी खरियावे अगों देखे पिछों देखे तुझते कहां छिपावे तट तीर्थ हम नवखण देखे हट पटन बाजारा लैके तकड़ी तोलन लगा काटी मैं वणजारा जेता समुंद सागर नीर भरिया तेते अवगुण हमारे दया करो किछ मेहरे उपावो डुबदे पत्थर तारे जीड़ा अग्न बराबर तपै भीतर वगै काती प्रणवत नानक हुकम पछाणे सुख होवे दिन राती गौड़ी बैरागण महला पहला रैण गवाई सोए कै दिवस गवाया खाए हीरे जैसा जन्म है कौड़ी बदले जाए नाम ना जान्या राम का मूड़े फिर पाशा पछताए रे रहाओ अनता तन धरणी तहरे अनत न चाहया जाए अनत कु चाहन जो गए से आए अनत गवाए अपन लिया जे मिले ता सब को भगत होए करमा उपर निबड़े जे लुचे सब कोए नानक करना जिन किया सोई सार करे हुक्म ना जापी खसम का किसे वडाई दे गौड़ी बैरागण महला पहला हरणी होवा बन बंदा बसा कंद चूर मूर चुन खाऊं गुरु प्रसादी मेरा सो मिले वार वार हो जाऊं जियो

ਪਰ ਸਹਿਜ ਸੁਭਾਏ ਮੇਰਾ ਸਉ ਮਿਲੈ ਦਰਸ਼ਨ ਰੂਪੇ ਪਾਰ ਮਛਲੀ ਹੋਵਾਂ ਜਲ ਵਸਾਂ ਜੀ ਜਨ ਸਭ ਸਾਰ ਉਰਵਾਰ ਪਾਰ ਮੇਰਾ ਸਉ ਵਸੈ ਹਉ ਮਿਲਾਉਂਗੀ ਬਾਹਾਂ ਪਸਾਰ ਨਾਗਨ ਹੋਵਾਂ ਧਰ ਵਸੈ ਸ਼ਬਦ ਵਸੈ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਸੋਤ ਸਮਾਏ ਗੌੜੀ ਪੂਰਬੀ ਦੇਵਕੀ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣੇ ਸੀਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਣਹਾਰਾ ਸਿਮਰੀਐ ਨਾਨਕ ਸੇ ਦੇ ਅਨਰਾ ਗੌੜੀ ਗੁਆਰੀ ਮਹੱਲਾ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਹਰ ਮਿਲਿਆ ਗੁਰ ਮਿਲਿਆ ਹਰ ਮੇਲਾ ਹੋਏ ਆਪੇ ਮੇਲ ਮਿਲਾ ਵੈਸੋ ਏ ਮੇਰਾ ਪ੍ਰਭ ਸਭ ਬਿਧ ਆਪੇ ਜਾਣੈ ਹੁਕਮੇ ਮੇਲੇ ਸਭ ਪਛਾਣੈ ਸਤਿਗੁਰ ਕਹਿ ਪਾਏ ਭ੍ਰਮ ਪਉ ਜਾਏ ਭੈ ਰਾਚੇ ਸਚ ਰਹੇ ਰੰਗ ਸਮਾਏ ਰਹਾਓ ਗੁਰ ਮਿਲਿਆ ਹਰ ਮਨ ਵਸੈ ਸਹਿ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਰਮਲ ਨਿਰਮਲ ਵਸੈ ਸਚ ਸੋਏ ਸਾਚ ਵਸੈ ਸਾਚੀ ਸਭਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਕੀ ਸਾਖੀ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ

ਗੁਰਤੇ ਬੂ ਜੈਸੀ ਜੈ ਸੋਏ ਗੁਰਤੇ ਸਹਿ ਸੱਚ ਵਿਚਾਰ ਗੁਰਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸ਼ਬਦ ਸਾਹ ਸਮਾਏ ਰਹਾਓ ਗੁਰ ਮਿਲਿਆ ਤ੍ਰਿਸ਼ਨ ਅਗਨ ਬੁਝਾਏ ਗੁਰਤੇ ਸੰਤ ਵਸੈ ਮਨ ਆਏ ਗੁਰਤੇ ਪਵਿੱਤ ਪਾਵਨ ਸੱਚ ਹੋਏ ਗੁਰਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਪਰਮ ਪੁਲਾਏ ਬਿਨ ਨਾਮੇ ਬਹੁਤਾ ਦੁਖ ਪਾਏ ਗੁਰਮੁਖ ਹੋਵੈ ਸੋ ਨਾਮ ਧਿਆਏ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸਨੁ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਸ ਮਾਵਾਂ ਗੌੜੀ ਗੁਆਰੇ ਨੂੰ ਮਹੱਲਾ ਤੀਜਾ ਸੋ ਥਾਉ ਸੱਚ ਮੰਦਰਮਲ ਹੋਏ ਸਾਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕੇ ਸਾਚਾ ਪਿਆ ਪੈ ਕਰਮ ਹੋਵੇ ਸਤਸੰਗ ਮਿਲਾਏ ਹਰ ਗੁਣ ਗਾਵੇ ਬੈ ਸੁਤਾਏ ਰਹਾਓ ਜਲੋਂ ਇਹ ਜਿਹਵਾ ਦੂਜੇ ਪਾਏ ਹਰ ਰਸ ਨਾ ਚਾਖਿਆ ਫੀਕਾ ਅਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸੁਪਾਏ ਗੁਰ ਕਿਰਪਾ ਤੇ ਸਾ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਂਦੇ ਭਾਂਡੇ ਟਿਕੈ ਨਾ ਕੋਏ ਗੁਰ ਸ਼ਬਦ ਮਨਾਉ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਨੂੰ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ ਗਾਵੈ ਬਿਰਥਾ ਜਾਏ ਗਾਵਣ ਗਾਵਣ ਨਾਮ ਪਿਆਰ ਸੱਚੀ ਬਾਣੀ ਸ਼ਬਦ ਵਿਚਾਰ ਗਾਵ ਤਰੈ ਜੇ ਸਤਿਗੁਰ ਭਾਵੈ ਮਨ ਤਨ ਰਾਤਾ ਨਾਮ ਸਮਾਵੈ ਰਹਾਉ ਇੱਕ ਗਾਵੈ ਇੱਕ ਭਗਤ ਕਰੇ ਨਾਮ ਨਾ ਪਾਵੈ ਬਿਸ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰਤਹਾਰ ਭਗਤ ਕਰੈ ਮੂਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੈ ਭਗਤ ਜਾ ਪਾਏ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਬਿਦ ਜਾਣੇ ਨਾਨਕ ਬਖਸ਼ੇ ਨਾ ਪਛਾਣੇ ਗੌੜੀ ਗੁਆਰੇ ਰੀ ਮਹੱਲਾ ਤੀਜਾ ਮਨ ਮਾਰੇ ਤਾਤ ਮਰ ਜਾਏ ਬਿਨ ਮੂਵੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੇ ਕੋਏ ਮਨ ਸ਼ਬਦ ਮਰੈ ਬੂਝੇ ਜਨ ਸੋਏ ਜਿਸਨੂੰ ਬਖਸ਼ੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਏ ਰਹਾਓ ਗੁਰਮੁਖ ਕਰਨੀ ਕਾਰ ਕਰਾਵੈ ਤਾਂ ਇਸ ਮਨ ਕੋਈ ਸੋਝੀ ਪਾਵੈ ਮਨ ਮੈਂ ਮਤ ਮੈਂ ਗੁਲ ਮਿਕਦਾਰਾ ਗੁਰੇ ਅੰਕ ਸਮਾਰ ਜੀ ਵਾਲਣ ਹਾਰਾ ਮਨ ਅਸਾਧ ਸਾਧਾ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਮੇ ਵਿੱਚੋਂ ਤਜੇ ਵਿਕਾਰ ਜੋ ਤੁਰ ਰਾਖਿਆਨ ਮੇਲ ਮਿਲਾਏ ਕਦਨਾ ਵਿਚਣੇ ਸਭ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਗੌੜੀ ਗੁਆਰੇ ਨੀ ਮਹੱਲਾ ਤੀਜਾ ਹਮੇ ਵਿੱਚ ਸਭ ਜਗ ਬਹੁਰਾਨਾ ਦੂਜੇ ਭਾਏ ਪਰਮ ਪਲਾਨਾ ਬਹੁ ਚਿੰਤਾ ਚਿਤਵੇ ਆਪ ਨਾ ਪਛਾਣਾ ਧੰਦਾ ਕਰਤਿਆ ਅਨੰਦਨ ਵਿਹਾਨਾ ਹਿਰਦੈ ਰਾਮ ਰਮਾ ਵੀਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਏ ਰਹਾਓ ਗੁਰਮੁਖ ਹਿਰਦੈ ਜਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵ ਧਵਰ ਜੈ ਠਾਕ ਰਹਾਏ ਨਾਮ ਨਾਮ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਰਾਮ ਕਰਤਿਆ ਸੁਖ ਸਾਂ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਮਹੱਲਾ ਤੀਜਾ ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉਂ ਵਿਸਰੈ ਸਮਾਇ ਸਮਾਨ ਜਿਤ ਸਿਵੈ ਦਰਗੈ ਪਤ ਪ੍ਰਮਾਨ ਹਰ ਕੇ ਨਾਮ ਮਿਟੋ ਬਲ ਜਾਉ ਤੂੰ ਵਿਸਰੈ ਤਦ ਹੀ ਮਰ ਜਾਉ ਰਹਾਉ ਤਿੰਨ ਤੂੰ ਵਿਸਰੈ ਜੇ ਤੁਧੇ ਆਪ ਪੁਲਾਏ ਤਿੰਨ ਤੂੰ ਵਿਸਰੈ ਜੇ ਦੂਜੇ ਭਾਏ ਮਨ ਮੁਖ ਗਿਆਨੀ ਜੋ ਨੀ ਪਾਏ ਇੱਕ ਮਨ ਤੁਠਾ ਜੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੇ ਪੁੰਨ ਤਿਨੋਂ ਮੈਂ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਹਾਰੀ ਗੌੜੀ ਗੁਆਰੇ ਨੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਏ ਗੁਰ ਸ਼ਬਦ ਮਾਰਨ ਮਨਮਾਏ ਸਮਾਏ ਤੇਰੇ ਗੁਣ ਅਨੇਕ ਕੀਮਤ ਨੈ ਪਾਏ ਜਿਸਕੀ ਬਾਣੀ ਤੇ ਸਮਾਏ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਓ
ਜੈ ਸਤਿਗੁਰ ਤੈ ਸਤਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜੁਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੇ ਪਿਆਰ, ਨਾਨਕ ਨਾਮ ਰਤੇ ਤਿੰਨ ਕਉ ਜੈਕਾਰ, ਗੋੜੀ ਗੁਆਰੇ ਮਹੱਲਾ ਤੀਜਾ, ਇੱਕ ਸਤੇ ਸਭੂ ਪਹਿਰੰਗਾ, ਪਾਉਣ ਪਾਣੀ ਬੈਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਏ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ, ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਭ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆਂ ਦੇ ਜਗਾਏ, ਤਿਸਕੀ ਕੀਮਤ ਕਿਨੈ ਨ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸਭ ਦਿਮਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ, ਗੌੜੀ ਗੌਰ ਮਹੱਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜੇ ਨਾਮ ਪਿਆਰ, ਸਹਿਜੇ ਜਾਗੈ ਸਵੈ ਨ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ ਨਹਾਓ, ਅਸੰਤ ਅਨਾੜੀ ਕਦੇ ਨ ਬੂਝੈ, ਕਥਨੀ ਕਰੈ ਤੈ ਮਾਇਆ ਨਾਲ ਦੂਜੈ, ਅੰਧ ਗਿਆਨੀ ਕਦੇ ਨ ਸੀਜੈ, ਇਸ ਜੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁਲ ਉਧਾਰਾ, ਇਸ ਕਲ ਜੁਗ ਮੈਂ ਕਰਮ ਧਰਮ ਨ ਕੋਈ, ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਨਾਨਕ ਨਾ ਬਿਨਾ ਕੋ ਮੁਕਤ ਨਾ ਹੋਈ, ਗੌੜੀ ਮਹੱਲਾ ਤੀਜਾ, ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਹੋ, ਮਨ ਸਾਚੇ ਰਾਤੇ ਹਰ ਵੇ ਪਰਵਾਹ ਹੋ, ਸੱਚੇ ਮੈਲ ਸਚਨਾਮ ਸਮਾਹ ਹੋ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰੈ ਪਾਰ ਰਹਾਓ, ਭਰਮੇ ਆਵੈ ਭਰਮੇ ਜਾਏ, ਇਹ ਜੁਗ ਭਰਮੇ ਦੂਜੇ ਭਾਏ, ਮਨ ਮੁਖ ਨਾ ਚੇਤੈ ਆਵੈ ਜਾਏ, ਆਪ ਭੁਲਾ ਕੇ ਪ੍ਰਭਾ ਭੁਲਾਇਆ, ਇਹ ਜੀਵ ਵਡਾਣੀ ਚਾਕਰੀ ਲਾਇਆ, ਮਹਾਂ ਦੁੱਖ ਖੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੈ ਵਿੱਚੋ ਭਰਮ ਚੁਕਾਏ, ਨਾਨਕ ਨਾਮ ਜਪੇ ਨਾਉ ਨਾਉ ਨਿਧ ਪਾਏ, ਗੌੜੀ ਗੁਆਰੇਰੀ ਮਹੱਲਾ ਤੀਜਾ, ਜਿੰਨਾ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ, ਗੁਰ ਸੇਵਾ

ਨਾਨਕ ਨਾਮ ਸਮਾਵੈ ਸੋਏ ਗੌੜੀ ਗੌਰੇ ਨੀ ਮਹੱਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਰ ਕਮਾਵੈ ਕੋਏ, ਅਖੋਟ ਨਾਮ ਧਨ ਹਰ ਤੋਟ ਨਾ ਹੋਈ, ਐਥੇ ਸਦਾ ਸੁਖ ਦਰ ਸੋਭਾ ਹੋਈ। ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀ ਜੈ ਰਹਾਓ। ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ, ਹਰ ਕਾ ਨਾਮ ਰੱਖੋ ਰਧਾਰੇ, ਨਾਮ ਰਤੇ ਭਵਜਲ ਪੁੱਤਰ ਹੈ ਪਾਰੇ। ਸਤਿਗੁਰ ਸੇਵੈ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪ੍ਰਗਾਸਾ, ਆਨੰਦ ਵਾਜੈ ਨਿਜ ਕਰਵਾਸਾ, ਨਾਮ ਰਤੇ ਕਰਮਾਏ ਉਦਾਸਾ। ਸਤਿਗੁਰ ਸੇਵੈ ਤਿੰਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ, ਆਨੰਦ ਜਾਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਿਰਬਾਣੀ। ਗੌੜੀ ਗੁਆਰੇ ਦੀ ਮਹੱਲਾ ਤੀਜਾ। ਸਤਿਗੁਰੂ ਮਿਲੈ ਵਡਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰ ਤਿਹਾਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੈ ਵਿਰਲੈ ਚੱਖ ਡੀਠਾ, ਕਰਮ ਕਾਂਡ ਬੋ ਕਰੈ ਆਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਬੰਧਨ ਬਾਂਧਿਆ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਮਹੱਲਾ ਤੀਜਾ ਗੌੜੀ ਬੈਰਾਗਣ, ਜੈਸੀ ਧਰਤੀ ਉਪਰ ਮੇਹ ਗੁਲਾਬ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪਗਾਂ ਵਰਸਤ ਫਿਰਾ ਹੈ। ਬਾਬਾ ਤੂੰ ਐਸੇ ਭਰਮ ਚੁਕਾਹੇ, ਜੋਕਸ਼ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਇ ਸਮਾਈ ਰਹੋ। ਇਸਤਰੀ ਪੁਰਖ ਹੋਏ ਕਹਿ ਕਿਆ ਉਹ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ ਤੁਝੇ ਮਾਏ ਸਮਾਈ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀਂ, ਜਾਂ ਕਾ ਕਰ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ। ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਹੀ, ਨਾਨਕ ਤਤ ਤਤ ਸੋ ਮਿਲਿਆ, ਪੁਨਰਪ ਜਨਮ ਨਾ ਆਈ। ਗੌੜੀ ਬੈਰਾਗਣ ਮਹੱਲਾ ਤੀਜਾ। ਸਭ ਜਗ ਕਾਲੈ ਵਸ ਹੈ, ਬਾਦਾ ਦੂਜੇ ਪਾਏ, ਹਉ ਮੈਂ ਕਰਮ ਕਮਾਵ ਦੇ ਮਨ ਮੁਖ ਮਿਲੈ ਸਜਾਏ, ਮੇਰੇ ਮਨ ਗੁਰ ਚਰਣੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਹੈ, ਲੈ ਦਰ ਗੈ ਲੈ ਛਿਡਾਏ ਰਹਾਉ। ਲੱਖ ਚੁਰਾਸੀ ਭਰਮ ਦੇ ਮਨ ਹਟ ਆਵੈ ਜਾਏ, ਗੁਰ ਕਰ ਸ਼ਬਦ ਨਾ ਚੀਨਿਓ ਫਿਰ ਜੋਨੀ ਪਾਏ, ਗੁਰਮੁਖ ਆਪ ਪਛਾਣਿਆ ਹਰ ਨਾਮ ਸਿਆਮਨ ਆਏ, ਅੰਦਰ ਭਗਤੀ ਰੱਖਿਆ ਹਰ ਨਾਮੇ ਸੁਖ ਸਮਾਏ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੈ ਬੇਕਾਰ, ਜਨ ਨਾਨਕ ਕਰਮ ਪਾਈਆਂ ਹਰ ਨਾਮਾ ਭਗਤ ਭੰਡਾਰ। ਗੌੜੀ ਬੈਰਾਗਣ ਮਹੱਲਾ ਤੀਜਾ। ਪੀੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ, ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ, ਦੇਵ ਕੜੇ ਗੁਰਸੰਮ ਲੈ ਸਹੁਰੇ ਵਾਸ ਪਾਇਆ, ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ, ਸਸਰੇ ਸੋਇਆ ਪਿਰ ਵਸੈ, ਕਹੋ ਕਿਤ ਬਿਦ ਪਾਈਐ, ਆਪ ਨਿਰੰਜਨ ਅਲਖੈ ਆਪੇ ਮੇ ਲਾਈਐ ਰਹਾਓ। ਆਪੇ ਹੀ ਪ੍ਰਭ ਆਪ ਦੇ ਮਤ ਹਰ ਨਾਮ ਧਿਆਈਐ, ਵਡਭਾਗੀ ਸਤਿਗੁਰੂ ਮਿਲੈ ਮੁਖ ਅੰਮ੍ਰਿਤ ਪਾਈਐ, ਹਉ ਮੈਂ ਦੁਬਦਾ ਬਿਨ ਸਜਾਏ, ਸਹਿਜੇ ਸੁਖ ਪਾਈਐ, ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ। ਮਨ ਮੁਖ ਗਰਭ ਨਾ ਪਾਇਓ ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਣ ਦੇ ਗਰਭੇ, ਗਲ ਜਾਣੇ ਮੇਰੇ ਕਰਤੇ ਏਵੇ ਭਾਵਦਾ ਮਨ ਮੁਖ ਪਰਮਾਣੇ।

ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੋਲੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪਨਾ ਮੁਰਾਰਾ ਸਿਵ ਸਕਤ ਮਿਟਾਇਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਇਆ ਸੰਤ

ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮੰਤਨ ਲੀਨੀ ਧਨ ਧਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ ਗੁਣਦਾਤਾ ਹਰ ਰਾਮ ਰਾਏ ਹੈ ਹਮ ਗੁਣਿਆਰੇ ਪਾਪੀ ਪਾਥਰ ਡੁੱਬਦੇ ਗੁਰਮਤ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ।

ਮੂੜ ਮੁਕਤ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਨਾਮ ਤੇ ਆਇਆ ਸੱਜਣ ਹਰ ਪ੍ਰਭ ਆਇਆ ਘਰ ਸੋਹਿਲਾ ਗਾਇਆ ਹਰ ਦਇਆ ਤਾਂ ਹਰ ਪ੍ਰਭ ਬੇਨਤੀ ਹਰ ਹਰ ਚਿਤ ਆਇਆ ਜਨ ਨਾਨਕ ਮੰਗੈ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਾਵ ਜਲ ਤੂੰ ਤਾਰੇ ਰਾਉ ਸੰਨਿਆਸੀ ਵੀ ਭੂਪਤ ਲਾਏ ਦੇ ਸਵਾਰੀ ਪਾਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸਤ ਮਾਰੀ ਖੱਤਰੀ ਕਰਮ ਕਰੇ ਸੂਰ ਤਨ ਪਾਵੈ ਸੂਦ ਵੈਸ ਪ੍ਰਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪਰਿਆ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟਿਕ ਟਿਕਾਈ ਗੌੜੀ ਗੌਰੇ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਵ ਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੇਂ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੈ ਮਨ ਚਿਤ ਭਾਵੈ ਜਨ ਪਗਰੇ ਨੂੰ ਭਾਗੀ ਪਾਵੈ ਸੰਜਨਾ ਸਿਉਂ ਪ੍ਰੀਤ ਬਨਿਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸੁਆਈ ਗੌੜੀ ਗੁਆਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਤੁ ਕੁਜਾਏ ਹਮਾਰੇ ਰਹਾਓ ਜਿਉਂ ਮਿਲ ਬਛਰੇ ਗਊ ਪ੍ਰੀਤ ਲਗਾਵੈ ਕਾਮਨ ਪ੍ਰੀਤ ਜਾਂ ਪਿਰ ਘਰ ਆਵੈ ਹਰ ਜਨ ਪ੍ਰੀਤ ਜਾਂ ਹਰਸ ਗਾਵੈ ਸਾਰੰਗ ਪ੍ਰੀਤ ਬਸੈ ਜਲ ਤਹਾਰਾ ਨਾਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੇ ਨੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੂਖੇ ਪ੍ਰੀਤ ਹੋਵੇ ਅਨਖਾਏ ਗੁਰਸਿੱਖ ਪ੍ਰੀਤ ਗੁਰਮਿਲ ਅਘਾਏ ਹਰ ਦਰਸ਼ਨ ਦੇ ਹਰ ਆਸ ਤੁਮਾਰੇ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਏ ਸਭ ਦੁੱਖ ਤੇ ਆ ਗਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਵਿਕਸੈ ਦੇਖੇ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੁਖ ਕਾਚਾ ਬਿਨਸ ਜਾਏ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਤਿਆਇਆ ਹਰ ਧਨੀ ਜਿਨ ਹਰ ਜਪਿਆ ਤਿੰਨ ਪਿੱਛੇ ਛੁੱਟੀ ਘਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸਿਆਇਆ ਧਾਵਤ ਪੰਚ ਰਹੇ ਹਰ ਤਿਆਇਆ ਅਣਦਿਨ ਨਗਤੀ ਹਰ ਗੁਣ ਗਾਇਆ ਸਤਿਗੁਰ ਪੱਗ ਧੂਰ ਜਿਨਾ ਮੁਖ ਲਾਈ ਤਿੰਨ ਕੂੜ ਤਿਆ ਗਏ ਹਰ ਲਿਵ ਲਾਈ ਤੇ ਹਰ ਦਰ ਗੈ ਮਖੂਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪੱਗ ਲਗ ਧਿਆਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਗੌੜੀ ਗੁਆਰੇ ਦੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਾ ਪਹਿਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਓ ਹਰ ਆਪੇ ਸ਼ਬਦ ਗੁਰਤ ਸੁਰਤ ਥੁਨੇ ਆਪੇ ਹਰ ਆਪੇ ਵਿਕਸੈ ਵਿਕਸੈ ਵੇਖਿਆ ਵਿਕਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪਿਆ ਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨ ਪਾਵੇ ਪਾਰਾ ਗੋੜੀ ਬ੍ਰੈਗਣ ਮਹੱਲਾ ਚੌਥਾ ਸਾਹ ਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹਰ ਨਾਮ ਵਣਜੈ ਰੰਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਵਣਜਾਰੇ ਰਾਮ ਕੇ ਹਰ ਵਣਜ ਕਰਾਵੈ ਦੇ ਰਾਸਰੇ ਰਹਾਓ ਲਾਹਾ ਹਰ ਭਗਤ ਧਨ ਖੱਟਿਆ ਹਰ ਸੱਚੇ ਸਾਹ ਮਨ ਭਾਇਆ
ਹਰ ਜਪ ਹਰ ਵੱਖਰ ਲੱਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਵਣਜ ਕਰੈ ਵਪਾਰੀ ਅਨੰਤ ਤਰੰਗੀ ਦੁੱਖ ਮਾਇਆ ਵਿਜੇਹੈ ਵਣਜ ਹਰ ਲਾਇਆ ਫਲ ਤੇ ਹਰ ਤਿਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹਰ ਸੇਵਿਆ ਫਿਰ ਲੇਖਾ ਮੂਲ ਨ ਲਈ ਗੋੜੀ ਬਿਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲ ਤੇ ਸੁੱਤ ਕੀ ਕਰਿਆ ਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਵਿਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਨ ਕੇ ਉਪਮਾ ਤੁਝੇ ਬਢਈਆ ਰਹਾਵ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਭ ਰਸ ਮੀਠੇ ਮੁਖ ਲਗੈ ਜਹਰ ਗੁਣ ਗਾਵੈ ਹਰ ਜਨ ਪਰਵਾਰ ਸਧਾਰ ਹੈ ਇੱਕੀ ਕੁੱਲੀ ਸਭ ਜਗ ਤਰਾਵੈ ਜੋਕਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਇ ਦਾਇਆ ਪੇ ਵਰਤਾਈ ਲਾਹਾ ਹਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਦਾਰ ਕਾ ਦਾਸ ਹੈ ਹਰ ਦੇ ਵਡਿਆਈ ਗੋੜੀ ਗੁਆਰੇ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀ ਉਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਰਾ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀ ਜੈ ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਧਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿੰਕ ਸੰਚੈ ਹਟਵਾਣੀਐ ਬੈ ਹਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਫਾਸ ਗੁਰਮਤੀ ਸੋ ਜਨ ਤਰੈ ਸੋ ਦਸਨ ਦਾ ਜੋ ਦਸਨ ਦਾਸ ਜਨ ਨਾਨਕ ਨਾਮ ਤਿਆਇਆ ਗੁਰਮੁਖ ਪ੍ਰਗਾਸ ਗੌੜੀ ਬੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਭਰਮੈ ਭਰਮਾਇਆ ਵੈਗਾਰ ਫਿਰੈ ਵੈਗਾਰੀਐ ਸਿਰ ਭਾਰ ਉਠਾਇਆ ਜੋ ਗੁਰ ਕੀ ਸ ਜਨ ਸੇਵਾ ਕਰੇ ਸੋ ਘਰ ਕੇ ਕਾਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕਾਮ ਲਾਏ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਦੈ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜੇ ਲਾਹ ਦੇ ਤਾਂ ਸੁਖ ਮੰਨੇ ਤੋਟੈ ਮਰ ਜਾਈ ਜੋ ਗੁਰ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਏ ਜਿਤਨੀ ਭੂਖ ਅੰਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿਚੈ ਸਿਰ ਗੁਰ ਆਗੈ ਜਨ ਨਾਨਕ ਹਰ ਰਸ ਤ੍ਰਿਪਤਾਸਿਆ ਫਿਰ ਭੁੱਖ ਨਾ ਲਾਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਤ ਹਰ ਆਸ ਨਿਤ ਕਿਉ ਦੇਖੈ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹੋ ਗੁਰਬਾਣੀ ਗੁਰੇ ਆਪਣੇ ਜਿਨ ਵਿਛੜਿਆ ਮੇਲਾ ਮੇਰਾ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰਿਦੁਆਰ ਮਾਤ ਨਿਰਗੁਣ ਹਮ ਮੈਲੇ ਕਬੂ ਆਪਣੀ ਕਿਰਪਾ ਤਹਾ

ਹਰਨਾ ਮੇ ਸੁਖਮੰਡਾ ਹੈ ਗੋੜੀ ਪੂਰੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਹੇ ਕਿਸ਼ਨ ਸਾਧਨਾ ਪਾਵੇ ਧੀਠਾ ਹਰ ਦੀਨ ਦਿਆਲ ਅਨਗਰੋ ਕੀਆ ਹਰ ਗੁਰ ਸ਼ਬਦੀ ਚਖ ਡੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਓ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰਬਚਨ ਸੁਖਾਨੀ ਹੇਰੇ ਤਿਨ ਆਗੇ ਆਣ ਪਰੀਠਾ ਮਨ ਮੁਖ ਹੀੜਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸਰ ਕੋ ਬਹੁਦੂਤ ਪੀ ਆਈਐ ਬਿਖ ਨਿਕਸੈ ਫੂਲ ਫੁਲੀਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਘਰ ਗਰੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ ਗੋੜੀ ਪੂਰੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੇ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰ ਮਤ ਹਰ ਲਿਵ ਲਾਗੇ ਰਹਾਉ ਘੱਟ ਘੱਟ ਰਮਈਆ ਰਮਤ ਰਾਏ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਾਂ ਮਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਭ੍ਰਮ ਪਉ ਗੁਰਬਚਨੀ ਭਾਗੇ ਅੰਧਿਆਰੇ ਦੀਪ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਘਰ ਵਸਤ ਲਹੀ ਮਨ ਜਾਗੇ ਸਾਕਤ ਬਦਕ ਮਾਇਆ ਧਾਰੀ ਤਿੰਨ ਜੋ ਜਮ ਜੋਹਨ ਲਾਗੇ ਹੁਣ ਸਤਿਗੁਰੂ ਆ ਗਏ ਸੀਸ ਨਾ ਬੇਸ ਜਿਆ ਓ ਆਏ ਜਾਏ ਫਾਗੇ ਹਮਰਾ ਬਿਨੋ ਸੁਨ ਪ੍ਰਭ ਠਾਕਰ ਹਮ ਸਰਣ ਪ੍ਰਭੂ ਹਰ ਮਾਂਗੇ ਜਨ ਨਾਨਕ ਕੀ ਲਾਜ ਪਤਿਗੁਰੂ ਹੈ ਸਿਰ ਵਿੱਚ ਸਤਿਗੁਰੂ ਆਗੇ ਗੌੜੀ ਪੂਰੀ ਮਹੱਲਾ ਚੌਥਾ ਹਮ ਅਹੰਕਾਰੀ

ਧੰਨ ਗੁਰੂ ਹਰਿਰਾਇਆ, ਰਾਮ ਗੁਰ ਕੇ ਬਚਨ ਹਰ ਪਾਇਆ ਰਾਓ, ਮੇਰੇ ਹੀ ਹਰੈ ਪ੍ਰੀਤ ਲੱਗੀ, ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਪਤਾਇਆ। ਮੇਰਾ ਜੀਉ ਪਿੰਡ ਸਭ ਸਤਿਗੁਰੂ ਆ ਗਿਆ, ਜਿਨ ਵਿਛੜਿਆ ਹਰ ਗੱਲ ਆਇਆ, ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੋ ਹਿਰਦੇ ਨਾਲ ਦਿਖਾਇਆ, ਸਹਿਜ ਆਨੰਦ ਪਿਆ ਮਨ ਮੋਰੈ ਗੁਰ ਆਗੇ ਆਪ ਵਿੱਚ ਆਇਆ। ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਦੋਸਤ ਚਰਾਇਆ, ਅਬ ਨਾਨਕ ਸਰਣਾਗਤ ਆਏ, ਹਰ ਰਾਖੋ ਲਾਜ ਹਰ ਪਾਇਆ। ਗੋਲੀ ਪੂਰੀ ਮਹੱਲਾ ਚੌਥਾ। ਗੁਰਮਤਿ ਬਾਜੇ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ, ਵਡ ਪਾਗੀ ਗੁਰਦਰਸ਼ਨ ਪਾਇਆ, ਧੰਨ ਧੰਨ ਗੁਰੂ ਲਿਵ ਲਾਵੈ, ਗੁਰਮੁਖ ਹਰ ਲਿਵ ਲਾਵੈ ਰਹਾਓ, ਹਮਰਾ ਠਾਕਰ ਸਤਿਗੁਰ ਪੂਰਾ, ਮਨ ਗੁਰ ਕੀ ਕਾਰ ਕਮਾਵੈ। ਹਮ ਮਲ ਮਲ ਧੋਵੈ ਪਾਪ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ, ਹਿਰਦੈ ਗੁਰਮਤਿ ਰਾਮ ਰਸਾਇਣ ਜੇਵਾ, ਹਰ ਗੁਣ ਗਾਵੈ, ਮਨ ਰਸਕ ਰਸਕ ਹਰ ਰਸ ਅਗਾਨੇ, ਫਿਰ ਬੋਰ ਭੁੱਖ ਨਾ ਲਗਾਵੈ, ਕੋਈ ਕਰੈ ਅਪਾਵ ਅਨੇਕ ਗੋ, ਤੇਰੇ ਬਿਨ ਕਿਰਪਾ ਨਾਮ ਨਾ ਪਾਵੈ, ਜਨ ਨਾਨਕ ਹਰ ਕਿਰਪਾ ਧਾਰੀ, ਮਤ ਗੁਰਮਤਿ ਨਾਮ ਦ੍ਰਿੜਾਵੈ। ਗੋੜੀ ਰਾਗ ਗੋੜੀ ਮਾਜ ਮਹੱਲਾ ਚੌਥਾ। ਗੁਰਮੁਖ ਜਿੰਦੂ ਜਪ ਨਾਮ ਕਰਮਾ, ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ, ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ, ਵਡ ਭਾਗੀ ਮਿਲ ਰਾਮਾ, ਗੁਰਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ, ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਓ, ਵਡ ਭਾਗੀ ਮਿਲ ਸੁਗੜ ਸਜਾਣੀ ਜੀਓ, ਮੇਰਾ ਮਨ ਤਨ ਹਰ ਰੰਗ ਭਿੰਨਾ, ਆਵੋ ਸੰਤੋ ਮਿਲ ਰਾਮ ਜਪਾਹਾ, ਵਿਸ ਸੰਗਤ ਨਾਮ ਸਦਾ ਲੈ ਲਾਹਾ ਜੀਓ, ਕਰ ਸੇਵਾ ਸੰਤ ਅੰਮ੍ਰਿਤ ਮੁਖ ਪਾਹਾ ਜੀਓ, ਮੇਰਲ ਪੁਰਬ ਲਿਖਿਆ ੜੈ ਤੁਰ ਕਰਮਾ, ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ, ਮਨ ਮੋਰ ਕੁਖਿਆੜਾ ਸ਼ਬਦ ਮੁਖ ਪਾਇਆ, ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਓ, ਜਨ ਨਾਨਕ ਪ੍ਰੇਮ ਰਤਨਾ ਗੋੜੀ ਮਾਜ ਮਹੱਲਾ ਚੌਥਾ। ਆਓ ਸਖੀ ਗੁਣ ਕੰਮ ਕਰੀ ਹਾ ਜੀਓ, ਮਿਲ ਸੰਤ ਜਨਾ ਰੰਗ ਮਾਣੇ ਰਲੀਆਂ ਜੀਓ, ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ, ਹਰ ਤੁੱਠੈ ਟੁਲ ਟੁਲ ਮਿਲਿਆ ਜੀਓ, ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ, ਮੈਂ ਮੇਲੇ ਮਿੱਤਰ ਸਤਿਗੁਰੂ ਵੇ ਚੋਲੇ ਜੀਓ, ਮਨ ਦੇਵਾਂ ਸੰਤਾਂ ਮੇਰਾ ਮਨ ਮੇਲੇ ਜੀਓ, ਗੁਰ ਵਿਟੜਿਓ ਸਦਾ ਕੋਲੇ ਜੀਓ, ਬਸ

ਗੁਰ ਪੂਰਾ ਵਿਗਸ ਵਿਗਸ ਵੇਖ ਵਿਗਸ ਜੀਉ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਆਨੰਦ ਆਨੰਦ ਰਹੱਸ ਜੀਉ ਹਰ ਪਾਇਆ ਡਾਵਡ ਭਾ ਗਈ ਮੇਰੇ ਗੋਵਿੰਦਾ ਨਿਤ ਲੈ ਲਾਹ ਮਨ ਹੱਸ ਜੀਉ ਹਰ ਆਪ ਉਪਾਏ ਹਰ ਆਪੇ ਵਿਕਸਾ ਆਪੇ ਕਾਰੇ ਲਾਇਆ ਜੀਉ ਇੱਕ ਖਾਵੈ ਬਖਸ਼ ਤੋਟ ਨਾ ਆਵੈ ਇੱਕ ਨਾ ਪੱਕਾ ਪਾਇਆ ਜੀਉ ਇੱਕ ਰਾਜੇ ਤਖ਼ਤ ਮਹਿ ਸੁਖੀਏ

ਗੋੜੀ ਮਾਜ ਮਹੱਲਾ ਚੌਥਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਹਰ ਰੰਗ ਰਤੜਾ ਮਨਮਾਹੀ ਜੀਓ ਹਰ ਰੰਗ ਨਾਲ ਨਾ ਲਖਿਆ ਮੇਰੇ ਗੋਵਿੰਦਾ ਗੁਰਪੂਰਾ ਅਲਖ ਲਖਾਈ ਜੀਓ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲੈ ਜਾਈ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮ ਸਮਾਈ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨੇ ਹਰ ਪ੍ਰਭ ਡਿਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਪੈਰਾ ਗਿਆ ਮੇਰੇ ਗੋਵਿੰਦਾ ਹਰ ਬਾਜੋਂ ਤਨ ਘੁੰਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲੇ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁੱਖ ਵਿਹਾਣੀ ਰਹਿਣੀ ਜੀਓ ਮੈਂ ਮਿਲੋ ਸੰਤ ਮੇਲਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈ ਆ ਜੀਓ ਹੋਂ ਰਹਿ ਨਾ ਸਕੋਂ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋਂ ਹਰ ਲਾਇਆ ਜੀਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਇਆ ਜੀਓ ਮੇਰੇ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲੀਆਂ ਮਨ ਵਧਾਈਆਂ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹੋਂ ਤੁੱਧ ਵਿਟਣੋਂ ਸਦਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪ੍ਰੇਮ ਕਾ ਮੇਰੇ ਗੋਵਿੰਦਾ ਹਰ ਪੂਜੀ ਰੱਖ ਮਾਰੀ ਜੀਓ ਸਤਿਗੁਰੂ ਵਿਸ਼ਨ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਵਾਰੀ ਜੀਓ ਹਰ ਨਾਮ ਦਿਆ ਕਿਰਪਾ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਓ ਗੋੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨੋ ਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਕੱਟ ਭੋਗਦਾ ਮੇਰੇ ਗੋਵਿੰਦਾ ਹਰ ਆਪੇ ਰਸੀਆ ਭੋਗੀ ਜੀਓ ਹਰ ਸੁਜਾਣ ਨਾ ਭੁੱਲੇ ਮੇਰੇ ਗੋਵਿੰਦਾ ਹਰ ਆਪੇ ਸਤਿਗੁਰੂ ਜੋਗੀ ਜੀਓ ਹਰ ਆਪੇ ਜਗਤ ਪਾਇਦਾ ਮੇਰੇ ਗੋਵਿੰਦਾ ਹਰ ਆਪ ਖਿਲੈ ਬਹੁ ਰੰਗੀ ਜੀਓ ਇੱਕ ਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇੱਕ ਨਗਨ ਫਿਰੈ ਨੰਗ ਨੰਗੀ ਜੀਓ ਆਪੇ ਜਗਤ ਪਾਇਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੈ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏਦਾ ਮੇਰੇ ਗੋਵਿੰਦਾ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਲਥਾ ਵਰਤਦਾ ਮੇਰੇ ਗੋਵਿੰਦਾ ਰਵ ਰਹਿ ਨਹੀਂ ਦੂਰੀ ਜੀਓ ਹਰ ਅੰਤਰ ਬਾਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿ ਭਰਪੂਰੀ ਜੀਓ ਹਤ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਧੂਰੀ ਜੀਓ ਹਰ ਅੰਤਰ ਵਾਜਾ ਪਾਉਣਾ ਮੇਰੇ ਗੋਵਿੰਦਾ ਹਰ ਆਪ ਜਾਏ ਜਿਉਂ ਵਾਜੈ ਜੀਓ ਹਰ ਅੰਤਰ ਨਾਮ ਨਿਦਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ ਹਰ ਆਪੇ ਸਰਣ ਪਵਾਏਦਾ ਮੇਰੇ ਗੋਵਿੰਦਾ ਭਗਤ ਜਨਾ ਰਖ ਲਾ ਜੈ ਜੀਓ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿੱਧ ਕਾ ਜੈ ਜੀਓ ਗੋੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮ ਹੈ ਹਰ ਬਿਰੋ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ ਮੇਰਾ ਨਾਮ ਸਕਾਰ ਪਾਈ ਜੀਓ ਗੁਣ ਗਾਵੇ ਸੰਤ ਮਿਲ ਮੇਰੇ ਜੀ ਗੁਣ ਗਾਵੇ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੋੜ ਨਾ ਪਵ ਜਲ ਫੇਰੇ ਜੀਓ ਕਿਉਂ ਹਰ ਪ੍ਰਭ ਵੇਖਾ ਮੇਰੇ ਮਨ ਤਨ ਚਾਓ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਭਾਓ ਜੀਓ ਗੁਰ ਸ਼ਬਦੀ ਪਾਈਆ ਹਰ ਪ੍ਰੀਤ ਮਰਾਓ ਜੀਓ ਵਡਭਾਗੀ ਜਪਨਾਓ ਜੀਓ ਮੇਰੇ ਮਨ ਤਨ ਵਡਲੀ ਗੋਵਿੰਦ ਪ੍ਰਭ ਆਸਾ ਜੀਓ ਹਰ ਮਿਲੈ ਸੰਤ ਜੀਓ ਗੋਵਿੰਦ ਪ੍ਰਭ ਆਸਾ ਜੀਓ ਸਤਿਗੁਰੂ ਮਤ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਪੂਰਿਆੜੀ ਮਨ ਆਸਾ ਜੀਓ ਗੋੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ ਮਨ ਅੰਤਰ ਅੰਮ੍ਰਿਤ ਗੁਰਮਤਿ ਹਰਿ ਲੀਵਾਂ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾਂ ਜੀਓ ਹਰ ਪਾਇੜਾ ਮਨ ਜੀਵਾਂ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਸੁਗੜ ਸਜਾਣ ਜੀ ਪੁਰਖ ਸਜਾਣ ਜੀਓ ਗੁਰ ਮੇਲੇ ਹਰ ਸੰਤ ਹਰ ਸੁਗੜ ਸਜਾਣ ਜੀਓ ਹੋ ਨਾਮ ਮਿਟੋ ਕੁਰਬਾਣ ਜੀਓ ਹੋ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦੱਸਾਂ ਸੰਤੋ ਜੀਓ ਹਰ ਖੋਜ ਪਵਾਈ ਜੀਓ ਸਰਗ ਤੁਠਾ ਤੁਠੜਾ ਦੱਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪ੍ਰੇਮ ਹਰ ਬਿਰੋ ਲਗਾਈ ਜੀਓ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਦਿਆਲਾ ਰਾਮ ਤਿਹਾਈ ਜੀਓ ਜਨ ਨਾਨਕ ਹਰ ਰਸ ਪਾਈ ਜੀਓ ਮਹੱਲਾ ਪੰਜਵਾਂ ਰਾਗ ਗੋੜੀ ਗੁਆਰੇ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਕਿਨ ਬਿਦ ਕੁਸਲ ਹੋਤ ਮੇਰੇ ਪਹਾਈ ਕਿਉ ਪਾਈਐ ਹਰਾਮ ਸਹਾਇ ਰਹਾਉ ਕੁਸਲ ਨ ਗ੍ਰਹਿ ਮੇਰੀ ਸਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਸ ਜਨਮ ਗਵਾਇਆ ਹਸਤੀ ਘੋੜੇ ਦਿਖ ਵਿਗਾਸਾ ਲਸਕਰ ਜੋੜੇ ਖੇ ਨੇਬ ਖਵਾਸਾ ਗੱਲ ਜੇਵੜੀ ਹੋ ਮੈਂ ਕੇ ਫਾਸਾ ਰਾਜ ਕਮਾਵੈ ਦੇ ਸਾਰੀ ਮਾਣੈ ਰੰਗ ਭੋਖ ਬਹੁਨਾਰੀ ਜੋ ਨਰਪਤ ਸੁਪਨੈ ਪੇਖਾਰੀ ਏ ਕੁਸਲ ਮੋਕਾ ਸਤਿਗੁਰੂ ਬਤਾਇਆ ਹਰ ਜੋ ਕੁਛ ਕਰੇ ਸੋ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹੋ ਮੈਂ ਮਾਰ ਸਮਾਇਆ ਕਿਨ ਬਿਦ ਕੁਸਲ ਹੋਤ ਮੇਰੇ ਪਾਈ ਕਿਉਂ ਪਾਈਐ ਹਰਾਮ ਸਹਾਇ ਰਹਾਉ ਦੂਜਾ ਗੌੜੀ ਗੌਰੇ ਮਹੱਲਾ ਪੰਜਵਾਂ ਕਿਉਂ ਭ੍ਰਮੀਐ ਭ੍ਰਮ ਕਿਸਕਾ ਹੋਈ ਜਾਂ ਜਲ ਥਲ ਮਈਲ ਰਵੈ ਸੋਈ ਗੁਰਮੁਖ ਉਭਰੇ ਮਨਮੁਖ ਪਤਿ ਖੋਈ ਜਿਸ ਰਾਖੈ ਆਪ ਰਾਮ ਦਯਾਰਾ ਤਿਸ ਨਾਹੀ ਦੂਜਾ ਕੋ ਪਹੁੰਚਣ ਹਾਰਾ ਰਹਾਉ ਸਭ ਮੈਂ ਵਰਤੈ ਇੱਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕਿਛ ਜਾਣੈ ਜੋ ਵਰਤਨਤਾ ਮਨਮੁਖ ਮੂਹੇ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈਂ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ਼ਨ ਮਨ ਪਿਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕੀ ਪੂਰਨ ਆਸਾ ਗੌੜੀ ਗੁਆਰੇ ਨੇ ਮਹੱਲਾ ਪੰਜਵਾਂ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੇ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰਿਆ ਚਿਰਿੰਕਾਲ ਇਹਦੇ ਸੰਜਰਿਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾ ਕਰ ਉਪਾਇਆ ਲੱਖ ਚੁਰਾਸੀ ਜੋਨ ਪਰਮਾਇਆ ਸਾ ਸੰਗ ਪਇਓ ਜਨਮ ਪ੍ਰਾਪਤ ਕਰ ਸੇਵਾ ਭਜਾਰਾ ਹਰ ਗੁਰਮਤ ਤਿਆਗ ਮਾਨ ਮੂਲ ਝੂੜ ਮਠ ਅਭਿਮਾਨ ਜੀਵਤ ਮਰਗੈ ਦਰਗੈ ਪਰਮਾਨ ਜੀਵਤ ਮਰੈ ਦਰਗੈ ਪਰਮਾਨ ਜੋ ਕਿਸ਼ੋਆ ਸਭ ਤੁਸਤੇ ਹੋਗ ਆਪਣਾ ਦੂਜਾ ਕਰਨਾ ਜੋਗ ਤਾਂ ਮਿਲਿਆ ਜੈ ਲੈ ਮਿਲਾਏ ਕਉ ਨਾਨਕ ਹਰ ਹਰ ਗੁਣ ਗਾਏ ਗੌੜੀ ਗੌਰੇ ਨੇ ਮਹੱਲਾ ਪੰਜਵਾਂ ਪਰਮ ਭੂਮ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੈ ਮਿਟੇ ਜਮ ਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰੋਰਤ ਹਰ ਸੀਰਜ ਸਿਖਰ ਕਾਢ ਲੈ ਸਵਾਰ ਹਾਉ ਆਪਣੇ ਪ੍ਰਭ ਸਿੰਘ ਹੋ ਸਾਵਧਾਨ ਤਾਂ ਤੂੰ ਦੁਰਗੈ ਪਾਵੈ ਮਾਨ ਮੁਖ ਸਿਆਣ ਸਗਲੀ ਤਿਆਗ ਸੰਤ ਜਨਕ ਕੀ ਚਰਣੀ ਲਾਗ ਸਰਬ ਜੀ ਹੈ ਤਾਂ ਕਹਿ ਹਾਥ ਕਦੇ ਨਾ ਵਿਛੜੈ ਸਭ ਕਹਿ ਸਾਥ ਉਪਾਵ ਛੋੜ ਗੋ ਤਿਸਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸਨੋ ਜਾਣ ਪ੍ਰਭ ਕੀ ਆਗਿਆ ਸਤਕਰਮਾਨ ਗੁਰ ਕੈ ਮਚਨ ਬਿਠਾ ਮੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇ ਨੂੰ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਵਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੇ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸਤ ਕਾ ਸੰਤ ਕਾ ਕੀਆ ਸਤ ਕਰਮਾਨ ਰਹਾਓ ਗੁਰ ਕਾ ਬਚਨ ਅਟਲ ਛੇਦ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਹੋ ਕਤੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰੂ ਸਦਾ ਦਿਆਲ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵੜਿਆਈ ਤਿਸ ਪ੍ਰਭ ਕੋ ਆਠ ਪੈਰ ਤਿਆਈ ਰਮਈਆ ਰੇਨ ਸਾਧ ਦਿਨ ਪਾਵੋ ਗੁਰਮਿਲ ਆਪਣਾ ਖਸਮ ਤੇ ਆਉ ਰਹਾਓ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬਿਸੁਰ ਤੇ ਸੁਰਤਾ ਜਿਸ ਪ੍ਰਸਾਦ ਨਾ ਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦਿਆ ਨਿਥਾਵੇਂ ਕੋ ਥਾਂ ਜਿਨ ਦਿਆ ਨੇ ਮਾਨੇ ਕੋ ਮਾਨ ਜਿਨ ਕੀਨੀ ਸਪੂਰਨ ਆਸਾ ਸਿਮਰੋਂ ਸੇਨ ਦਿਨ ਰਹਿਣ ਰਹਿਣ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖਾਟੀ ਕਉ ਨਾਨਕ ਇਸ ਤੇ ਕਿਛ ਨਾਹੀ ਰੱਖ ਨ ਹਰੇ ਕੋ ਸਲਾਹੀ ਗੌੜੀ ਗੁਆਰੇ ਮਹੱਲਾ ਪੰਜਵਾਂ ਤਿਸ ਕਿਸਣ ਨਾਹੀ ਪਹੁ ਸੋਗ ਸਭ ਉਸ ਤੇ ਬਾਹਰ ਕੁਛ ਨਾ ਹੋਗ ਤਜੀ ਸਿਆਣਪ ਬੁੱਲ ਬਿਦਕ ਬੇਕਾਰ ਦੱਸ ਆਪਣੀ ਕੀ ਰੱਖਣਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਰ ਤੇਰੇ ਸਤਸੰਗ ਰਹਾਓ ਤਿਸ ਕੀ ਟੇਕ ਮਨ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੇ ਆਪ ਲਾਜ ਕਿਆ ਮਨੁੱਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਜੋ ਸੋਰ ਕਰਨ ਕਰਾਵਣ ਹਰ ਸਵਾਮੀ ਸਗਲ ਟਾਂਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹ ਗੁਰ ਉਪਦੇਸ਼ ਮਨ ਮੈਂ ਲੇਹ ਜਨ ਕੋ ਰਾਮ ਨਾਮ ਲੇਵ ਲਾਗੀ ਕਉ ਨਾਨਕ ਸੋ ਧਨਵੰਡ ਪਾਗੀ ਗੌੜੀ ਗੁਆਰੇ ਨੀ ਮਹੱਲਾ ਪੰਜਵਾਂ
ਸੁਣ ਹਰ ਕਥਾ ਉਤਾਰੀ ਮੈਲ ਮਾਂ ਬਨੀਤ ਪਏ ਸੁਖ ਬੈਲ ਵੱਡੇ ਭਾਗ ਪਾਇਆ ਸਤਸੰਗ ਪਾਰ ਬ੍ਰਹਮ ਸਿਮਲਾ ਗੌਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰਪਾਰ ਉਤਾਰਿਓ ਰਹਾਓ ਕਰ ਕੀਰਤਨ ਮਨ ਸੀਤਲ ਪਏ ਜਨਮ ਜਨਮ ਕੇਖਿਲ ਵਿਖ ਗਏ ਸਰਬ ਨਿਦਾਨ ਪੇਖੇ ਮਨ ਮਾਹੇ ਆਬ ਢੂੰਡਨ ਕਾਹੇ ਕੋ ਜਾਏ ਪ੍ਰਭ ਆਪਣੇ ਜਪ ਹੈ ਦਿਆਲ ਪੂਰਨ ਹੋਈ ਸੇਵਕ ਹਲ ਬੰਧਨ ਕਾਟ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਪਰ ਸਭ ਠਾਏ ਪੂਰਨ ਪੂਰਿਓ ਸਭ ਜਾਏ ਗੁਰ ਪੂਰੈ ਸਭ ਪਰਮ ਜਗਾਇਆ ਹਰ ਸਿਮਰਤ ਨਾਨਕ ਪਾਇਆ ਗੌੜੀ ਗੁਆਰੇ ਮਹੱਲਾ ਪੰਜਵਾਂ ਅਗਲੇ ਮੂਹੇ ਛੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੁਕ ਖਰੇ ਜੇ ਬੰਦੇ ਉਵੇਂ ਓਏ ਲਪਟਾਏ ਉਨ ਤੇ ਦੁਗੜ ਦਿਨੀ ਉਨ ਮਾਏ ਉਹ ਬੇਲਾ ਕਸ਼ੀਤ ਨ ਆਵੇ ਬਿਨ ਜਾਏ ਤਾਂ ਹੁਣ ਲਪਟਾਵੇ ਰਹੋ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਸਨੇਹ ਸਿਰ ਉੱਪਰ ਠਾਂਡੋ ਧਰਮ ਰਾਏ ਮਿੱਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹਉ ਸਾਧੋ ਬੈਰ ਅਮਰੀ ਭੂਮ ਕੌਣ ਘਾਲੈ ਪੈਰ ਹਉ ਪੰਡਿਤ ਹੋ ਚਤਰ ਸਿਆਣਾ ਕਰਨੇ ਹਰ ਨ ਬੂਝੈ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੈ ਕਿਆ ਕਵਖਾਨੈ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੋ ਮੰਗਣਾ ਸਭ ਕਿਸਤੀਰਾ ਤੋ ਕਰਨੈ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕਹੋ ਦੀ ਜੈ ਦਾਨ ਪ੍ਰਭ ਨ ਵਿਸਰੈ ਨਾਨਕ ਨਾਮ ਗੌੜੀ ਗੁਆਰੇ ਮਹੱਲਾ ਪੰਜਵਾਂ ਅਨਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣ ਪਿਆ ਗਲ ਪਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਹਿ ਸੋਭਾ ਸੇਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੈ ਤਾਤਾ ਝੂਲਾ ਰਹਾਉ ਜਿਉ ਬਹੁਤ ਪੈਸਾ ਗਰਮਾਏ ਅੰਧਕਾਰ ਦੀਪ ਦੀਪਾਹੇ ਅਗਨ ਸੀਤ ਕਾਲਾ ਸਦੁਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦੇਵਾਵੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗੌੜੀ ਗੁਆਰੇ ਨੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮਨ ਅਗਾਨਾ ਅਨਕ ਰੂਪ ਦੇਖ ਨਹਿ ਪਤੀਆਨਾ ਪੁੱਤਰ ਕਲੱਤਰ ਉਰਜਿਓ ਜਾਨ ਮੇਰੀ ਉਹ ਬਿਨ ਸਹਿ ਉਹ ਭਸਮੈ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹੋ ਜਿਉ ਬੇਗਾਰੀ ਕਹਿ ਦਿਸ ਸਿਰ ਦਿਸੈ ਜਾਮ ਹੋਏ ਖਸਮੈ ਕਹਿ ਗ੍ਰਹਿ ਉਨ ਦੁਖ ਸਹਾਮ ਜਿਉ ਸੁਪਨੇ ਹੋਏ ਬੈਸਤ ਰਾਜਾ ਨੇਤਰ ਪ੍ਰਸਾਰੇ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉਪਰ ਫਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖੈ ਕਾੜਾ ਤਿਸਕੈ ਪਾਲੈ ਕਛੂ ਨ ਪੜੈ ਜਿਸਕਾ ਕਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਹੀ ਤ੍ਰਿਸ਼ਨਾ ਆਪ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆ ਗਏ ਅਰਦਾਸ ਗੌੜੀ ਗੁਆਰੇ ਨੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਬਿਧ ਪੇਖੇ ਕਲਮ ਕਾਗਦ ਸਿਆਣਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਿਤਾਵੋ ਤ੍ਰਿਸ਼ਨਾ ਬੂਜੈ ਮਨ ਤ੍ਰਿਪਤਾਵੋ ਰਹਾਓ ਅਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਕਾ ਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਗੀਚੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸਹੀਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਜਾਂ ਕਹਿ ਹਰ ਤਨ ਸੋਈ ਸੁਹੇਲਾ ਪਰਬ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹ ਤਨ ਮੇਰਾ ਬਹੁਰ ਬਹੁਰ ਵਾਹੂ ਲਪਟੇਰਾ ਪੁੱਤਰ ਕਲਸਤਰ ਗ੍ਰਿਸਤ ਕਾ ਫਾਸਾ ਹੋ ਨ ਪਾਈਐ ਰਾਮ ਕੇ ਦਾਸਾ ਕਮਨ ਸੁਬਿਧ ਜਿਤ ਰਾਮ ਗੁਣ ਗਾਏ ਕਮਨ ਸੁਮਤ ਜਿਤ ਤਰੈ ਇਹ ਮਾਏ ਰਹਾਓ ਜੋ ਪਲਾਈ ਸੋ ਬੁਰਾ ਜਾਣੈ ਸਾਚ ਕਹਿ ਸੁਬਿਖੈ ਸਮਾਨੈ ਜਾਣੇ ਨਾਹੀ ਜੀਤ ਅਰ ਹਾਰ ਇਹ ਵੇਲੇ ਵਾ ਸਖ ਸੰਸਾਰ ਜੋ ਹਲਾਲ ਸੋ ਪੀਵੈ ਬੌਰਾ
ਅੰਮ੍ਰਿਤ ਨਾਮ ਜਾਣੈ ਕਰ ਕੌਰ ਸਾਧ ਸੰਕੈ ਨਾਹੀ ਨੇਰ ਲੱਖ ਚੁਰਾਸੀ ਭ੍ਰਮਤਾ ਫੇਰ ਏਕੈ ਜਾਲ ਪਹਾਏ ਪੰਖੀ ਰਸ ਰਸ ਭੋਗ ਕਰੈ ਬੋਰੰਗੀ ਕਹੋ ਨਾਨਕ ਜਿਸ ਭੈ ਕਿਰਪਾਲ ਗੁਰਪੂਰੇ ਤਾਂ ਕੇ ਕਾਟੇ ਜਾਲ ਗੋੜੀ ਗੁਆਰੇ ਮਹੱਲਾ ਪੰਜਵਾਂ ਤੋ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਤੋ ਕਿਰਪਾ ਤੇ ਹਮੈ ਟੁੱਟੈ ਤੁਮ ਲਾਵੋ ਤੋ ਲਾਗੈ ਸੇਵ ਹਮ ਤੇ ਕਛ ਨਾ ਹੋਵੈ ਦੇਵ ਰਹਾਓ ਤੁਦ ਭਾਵੈ ਤਾਂ ਗਾਵਾਂ ਬਾਣੀ ਤੁਦ ਭਾਵੈ ਤੇ ਸੱਚ ਵਖਾਣੀ ਤੁਦ ਭਾਵੈ ਤੇ ਸਤਿਗੁਰੂ ਮਾਇਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਦ ਭਾਵੈ ਸੋ ਨਿਰਮਲ ਕਰਮਾ ਜੋ ਤੁਦ ਭਾਵੈ ਸੋ ਸੱਚ ਧਰਮਾ।

0: ਕਰ ਜਾਤਾ।
1: ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਆਨ ਰਸਾ ਜੀਤੀ ਤੈ ਚਾਖੇ, ਨਿਮ ਕਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਜਾਣ ਹੈ ਸਾਧ, ਚਖ ਹੈ ਸਾਧ ਚਾਖਤ ਹੋਏ ਰਹੇ ਵਿਸਮਾਦ, ਅੰਮ੍ਰਿਤ ਰਸਨਾ ਪਿਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ, ਰਹਾਓ ਇਹ ਜਿਵੇਂ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ ਹਰ ਹਰ ਧਿਆਓ, ਆਨ ਸੁਨਿਆ ਤੂੰ ਜਾਈਐ, ਸਾਧ ਸੰਗਤ ਵਡ ਭਾਗੀ ਪਾਈਐ, ਆਠ ਪਹਿਰ ਜਿਵੇ ਆਰਾਧ, ਪਾਰ ਨਮ ਠਾਕੁਰ ਆਗਾਧ, ਇਹਾਂ ਉਹਾਂ ਸਦਾ ਸੁਹੇਲੀ, ਹਰ ਗੁਣ ਗਾਉ ਤਰਸਨ ਅਮੋਲੀ, ਬਨਸਪਤ ਮੌਲੀ ਫਲ ਫੁੱਲ ਪੇਡੇ, ਇਹ ਰਸ ਰਾਤੀ ਬਹਰ ਨਾ ਛੋਟੇ, ਆਨ ਨਾ ਰਸ ਖਸ ਲਵੈ ਨਾ ਲਾਈ, ਕਹੁ ਨਾਨਕ ਗੁਰ ਭੈ ਹੈ ਸਹਾਈ। ਗੌਰੀ ਗੁਆਰੇ ਰੀ ਮਹਲਾ ਪੰਜਵਾਂ, ਮਨ ਮੰਦਰ ਤਨ ਸਾਜੀ ਬਾਲ, ਇਸੀ ਮਦੇ ਬਸਤ ਅਪਾਰ, ਇਸੀ ਭੀਤਰ

ਆਉ ਮਨ ਤਨ ਅਰਪੀ ਸੇਵ ਕਰੀਜੈ ਕਵਨ ਸੋ ਜੁਗਤ ਜਿਤ ਕਰ ਭੀਜੈ ਭੈ ਲਗਾਉ ਤਜ ਮੇਰਾ ਤੇਰਾ ਕਵਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾਕਾ ਕਿਨਮਿਤ ਪਾਵੈ ਕਵਨ ਸੋ ਦਿਦ ਜਿਤ ਭੀਤਰ ਬੁਲਾਵੈ ਤੂੰ ਵੱਡ ਸ਼ਾਹ ਜਾਂ ਕੇ ਕੋਟ ਵੜ ਜਾ ਰੇ ਕਵਨ ਸਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜ ਖੋਜਤ ਖੋਜਤ ਨਿਜ ਕਰ ਪਾਇਆ ਮੂਲ ਰਤਨ ਸਾਥ ਦਿਖਲਾਇਆ ਕਰ ਕਿਰਪਾ ਜਾ ਮੇਲੇ ਸਾਹੇ ਕਹੁ ਨਾਨਕ ਗੁਰ ਕਹਿ ਵੇ ਸਾਹੇ ਗੌੜੀ ਮਹੱਲਾ ਪੰਜਵਾਂ ਗੁਆਰੇ ਰੀ ਰੈਣ ਦਿਨ ਸੁਰਹਿ ਇਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀ ਓਨ ਵਰਤਨ ਤ੍ਰਿਪਤ ਅਘਾਵਨ ਹਰ ਕੈ ਦਰਸ਼ਨ ਹਰ ਸੰਗਰਾਤੇ ਮੰਤਨ ਹਰੇ ਗੁਰਪੂਰੇ ਕੀ ਸਰਣੀ ਪਰੇ ਰਾਓ ਚਰਨ ਕਮਲਿਆ ਤਮਾ ਦਹਾਰੇ ਪਿਹਾਰਿਆ ਗਹਿਕਾਰੇ ਕੋ ਬੰਦੇ ਕੋ ਜਵਾਰੀ ਔਰ ਨਾ ਜਾਣੀ ਹਰ ਕਸੋਗ ਦੂ ਤੇ ਮੁਕਤੇ ਸਦਾ ਲਿਪ ਜੋਗਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਿਤੇ ਪਾਰ ਭਮਕਾਉ ਧਿਆਨ ਧਰਤੇ ਸੰਤਨ ਕੀ ਮਹਿਮਾ ਕੌਣ ਬਖਾਨੋ ਗਾਦ ਬੋਧ ਕਸ਼ਮਤ ਨਹੀਂ ਜਾਣੋ ਪਾਰ ਨਾਮ ਕਿਰਪਾ ਕੀ ਜੈ ਤੂਰ ਸੰਤਨ ਕੀ ਨਾਨਕ ਦੀ ਜੈ